ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ ਦੋਵਾਂ ਪਰਿਵਾਰਾਂ ਨੂੰ ਸਤਿਗੁਰਾਂ ਦੇ ਖੁਸ਼ੀਆਂ ਸਾਂ ਬਖਸ਼ਿਸ਼ ਕੀਤਾ ਹੈ। ਲੜਕਾ ਗੁਰੂ ਦਰਬਾਰ ਵਿੱਚ ਹਾਜ਼ਰ ਹੈ, ਸੋ ਹੁਣ ਬੇਨਤੀ ਹੈ ਕਿ ਲੜਕੇ ਦੀ ਕਲਗੀ ਵਧਾ ਦਿੱਤੀ ਜਾਵੇ ਤਾਂ ਜੋ ਆਪਾਂ ਆਨੰਦ ਘਰ ਦੀ ਜੋ ਰਸਮ ਹੈ ਉਸ ਨੂੰ ਆਪਾਂ ਆਰੰਭ ਕਰੀਏ। ਉਪਰੰਤ ਸਤਿਗੁਰਾਂ ਦੇ ਸਨਮੁੱਖ ਸੱਜਣ ਦੀ ਕਿਰਪਾਲ

ਸੋ ਹੁਣ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਵਿੱਚ ਆਨੰਦ ਕਾਰਜ ਰਮਤਾ ਵਸਿਆ ਅਰਦਾਸ ਹੋਵੇਗੀ ਜੀ, ਜਿਸ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ ਜੀ, ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇ। ਬੇਨਤੀ ਹੈ ਕਿ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਆਪਣੀ ਆਪਣੀ ਜਗ੍ਹਾ 'ਤੇ ਖੜ੍ਹੇ ਹੋ ਜਾਓ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ,

ਗੁਰ ਸਤਿਗੁਰ ਬੋਲਹੁ ਸਭ ਗੁਰ ਆਖ ਗੁਰੂ ਜੀ ਵਾਹੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਦੋਨੋਂ ਪਰਿਵਾਰ ਅਤੇ ਸੁਭਾਗ ਜੋੜੀ ਸਰਦਾਰ ਮਨਰਾਜ ਸਿੰਘ ਅਤੇ ਬੀਬੀ ਸੀਰਤ ਕੌਰ ਗੁਰੂ ਚਰਨਾਂ ਵਿੱਚ ਸਤਿਗੁਰੂ ਸਾਹਿਬ ਜੀ ਦੀ ਦੱਸੀ ਮਰਿਆਦਾ ਅਨੁਸਾਰ ਆਨੰਦ ਕਾਰਜ ਦੀ ਆਰੰਭਤਾ ਹੋਣ ਲੱਗੀ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਪੱਲੇ ਦੀ ਰਸਮ ਅਦਾ ਹੋਵੇਗੀ, ਜਿਸ ਵਿੱਚ ਲੜਕੀ ਦੇ ਪਿਤਾ ਲੜਕੇ ਦਾ ਪੱਲਾ ਲੜਕੀ ਨੂੰ ਫੜਾਉਣਗੇ ਔਰ ਨਾਲ ਹੀ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਕੀਰਤਨ ਰਾਹੀਂ ਪੜਨਗੇ। ਬੇਨਤੀ ਹੈ ਕਿ ਪੱਲੇ ਦੀ ਰਸਮ ਜਿਹੜੀ ਹੈ ਉਹ ਨਿਭਾਈ ਜਾਵੇ ਜੀ। ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਪੱਲੇ ਦਾ ਸ਼ਬਦ ਆਰੰਭ ਕਰ ਦੇਣ ਦੀ।

ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਪਰਿਵਾਰ ਵੱਲੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਦੱਸੀ ਮਰਿਆਦਾ ਅਨੁਸਾਰ ਆਨੰਦ ਕਾਰਜ ਦੀ ਮਰਿਆਦਾ ਨਿਭਾਈ ਜਾਣੀ ਹੈ, ਜਿਸ ਵਿੱਚ ਸਰਦਾਰ ਮਨਰਾਜ ਸਿੰਘ ਅਤੇ ਬੀਬੀ ਸੀਰਤ ਕੌਰ ਜੀ ਸਤਿਗੁਰੂ ਜੀ ਦੇ ਸਨਮੁੱਖ ਖਲੋ ਕੇ ਲਾਵਾਂ ਦਾ ਪਾਠ ਸਰਵਣ ਕਰਨਗੇ। ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲੀ ਲਾਵ ਦਾ ਪਾਠ ਹੋਵੇਗਾ, ਲਾਵ ਦੀ ਸੰਪੂਰਨਤਾ ਅਤੇ ਨਾਨਕ ਸ਼ਬਦ ਆਵੇਗਾ, ਸੰਪੂਰਨਤਾ ਹੋਵੇਗੀ, ਉਹਦੀ ਨਿਸ਼ਾਨੀ ਹੈ ਕਿ ਭਾਈ ਸਾਹਿਬ ਜੀ ਨਾਰ ਕੀਰਤਨ ਆਰੰਭ ਕਰ ਦੇਣਗੇ। ਆਪ ਜੀ ਨੇ ਉਸੇ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੀ ਮੱਥਾ ਟੇਕਣਾ ਹੈ ਔਰ ਸਤਿਗੁਰੂ ਸਾਹਿਬ ਜੀ ਨੂੰ ਸੱਜੇ ਹੱਥ ਰੱਖਦਿਆਂ ਇਸ ਪਾਸਿਓਂ ਪਰਿਕਰਮਾ ਕਰਨੀ ਹੈ। ਮਨਰਾਜ ਸਿੰਘ ਜੀ ਅੱਗੇ ਹੋਣਗੇ, ਉਹਨਾਂ ਦਾ ਪਿੱਛੇ ਨਾਲ ਸਾਥ ਦੇਣਗੇ ਬੀਬੀ ਸੀਰਤ ਕੌਰ। ਬੜੇ ਸਹਿਜ ਬੜੇ ਪਿਆਰ ਨਾਲ ਆਪ ਜੀ ਨੇ ਪਰਿਕਰਮਾ ਕਰਨੀ ਹੈ। ਜਦੋਂ ਪਰਿਕਰਮਾ ਸੰਪੂਰਨ ਹੋ ਜਾਏ ਨਮਸਕਾਰ ਕਰਕੇ ਫਿਰ ਆਪ ਜੀ ਨੇ ਇਸੇ ਤਰ੍ਹਾਂ ਆਪਣੀ ਜਗ੍ਹਾ 'ਤੇ ਖਲੋ ਜਾਣਾ ਹੈ। ਹੁਣ ਬੇਨਤੀ ਇਹ ਹੈ ਕਿ ਨਾਲ ਹੀ ਕੈਮਰੇ ਵਾਲੇ ਵੀਰ ਜਿਹੜੇ ਹਨ, ਇੱਕ ਤਾਂ ਉਹ ਵਿੱਚ ਆਪਸ ਵਿੱਚ ਬੋਲਣ ਨਾ ਬਹੁਤ ਜ਼ਿਆਦਾ, ਅਤੇ ਨਾਲੇ ਰਸਤੇ ਵਿੱਚ ਕੋਈ ਕੈਮਰਾ ਇਸ ਢੰਗ ਨਾਲ ਨਾ ਹੋਵੇ ਕਿ ਸੁਭਾਗ ਜੋੜੀ ਨੂੰ ਜਿਹੜਾ ਇਹ ਪਰਿਕਰਮਾ ਕਰਨ ਵਿੱਚ ਕੋਈ ਮੁਸ਼ਕਲ ਆਵੇ। ਰਸਤੇ ਵਿੱਚ ਰੁਕਣਾ ਨਹੀਂ ਹੈ, ਆਪਸੀ ਕੋਈ ਗੱਲਬਾਤ ਨਹੀਂ ਕਰਨੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਦੇ ਜੋ ਲਾਮ ਦਾ ਕੀਰਤਨ ਹੋ ਰਿਹਾ ਹੋਵੇਗਾ ਉਹਦੇ ਵਿੱਚ ਮਨ ਜੋੜਨਾ ਅਤੇ ਪਰਿਕਰਮਾ ਕਰਨੀ ਹੈ। ਆਓ ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਆਰੰਭਤਾ ਕਰੀਏ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪਣੀ ਜਗ੍ਹਾ 'ਤੇ ਉਹ ਖੜ੍ਹੇ ਹੋ ਜਾਣ, ਨਮਸਕਾਰ ਕਰਕੇ ਸਤਿਗੁਰੂ ਜੀ ਨੂੰ। ਸਤਨਾਮ

0: ਸਤਿਗੁਰਾਂ ਦੀ ਅਪਾਰ ਕਿਰਪਾ ਮਹਿਰਾਮ ਸਦਕਾ ਪੂਰਨ ਗੁਰਮਤਿ ਅਨੁਸਾਰ ਸੁਭਾਗ ਜੋੜੀ ਦੇ ਆਨੰਦ ਕਾਰਜ ਹੋਏ ਹਨ। ਸਤਿਗੁਰ ਕਿਰਪਾ ਕਰਨ ਦੋਵਾਂ ਪਰਿਵਾਰਾਂ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿਦਕਪੁਰ ਸਾਹਿਬ ਬਣਾਈ ਰੱਖਣ, ਦੋਵਾਂ ਪਰਿਵਾਰਾਂ ਨੂੰ ਸਾਡੇ ਸਟਾਫ ਵੱਲੋਂ ਲੱਖ ਲੱਖ ਵਧਾਈ। ਆਓ ਹੁਣ ਸਾਰੇ ਜਣੇ ਆਪਾਂ ਅਰਦਾਸ ਵੀ ਹਾਜ਼ਰ ਲਗਾਏ ਜੀ। ਬਰਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾ

ਪੰਡਿਤ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਅਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸਾਨ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮੇ ਸਰਬ

ਇਹ ਸਵਾਨ ਸਤਿਗੁਰ ਸੱਚ ਸਾਖੀਐ ਦੀ ਮਹਾਂਵਾਕਾਂ ਅਨੁਸਾਰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਕਿਰਪਾਲਤਾ ਬਖਸ਼ਿਸ਼ ਕੀਤੀ ਸਰਦਾਰ ਮਨ

ਸਤ ਬਖਸ਼ਿਸ਼ ਕੀਤੀ, ਆਨੰਦ ਕਾਰਜ ਦੀ ਸੰਪੂਰਨਤਾ ਹੋਈ। ਸਤਿਗੁਰੂ ਜੀ, ਚਾਰ ਲਾਵਾਂ ਦੇ ਪਾਠ ਹੋਏ, ਗੁਰਬਾਣੀ ਕੀਰਤਨ ਹੋਏ, 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਸਤਿਗੁਰੂ ਜੀ, ਆਪ ਜੀ ਨੇ ਸੁਭਾਗ ਜੋੜੀ ਨੂੰ ਗ੍ਰਹਿਸਥ ਜੀਵਨ ਦਾ ਸੁੱਖ ਬਖਸ਼ਣਾ। ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ, ਮਾਤਾ ਪਿਤਾ ਦੀ ਆਗਿਆ ਕਾਰਤਾ ਬਖਸ਼ਿਸ਼ ਕਰਨੀ, ਆਪਸੀ ਪ੍ਰੇਮ ਇਤਫਾਕ ਪਰਿਵਾਰਾਂ ਦੇ ਬਖਸ਼ਿਸ਼ ਕਰਨੇ। ਸਤਿਗੁਰੂ ਜੀ ਸੁੰਦਰ ਪਛਾਕੇ ਹਾਜ਼ਰ ਹਨ, ਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕੱਜ ਲੈਣੇ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਰੋ ਕਿਰਪਾ ਸਤਿਗੁਰੂ ਜੀ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਰਹਿੰਦੇ ਕਾਰਜਾਂ ਵਿੱਚ ਸੰਪੂਰਨਤਾ ਬਖਸ਼ਣੀ, ਸੁੱਖ ਹੋਵੇ, ਨਾਮ ਚਿਤਿਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ।

ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੈ ਪ੍ਰਭੂ ਹਰ ਦਰਗਹਿ ਕਾ ਬਸੀਠ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨ ਸਾਣੈ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ ਸੋ ਕਹੋ ਤਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿੱਖ ਤੁਖ ਸੰਦੀ ਮੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿਮਕੇ ਇੱਕ ਹਰ ਨਾਮ ਦੇ ਮੇਰਾ ਮਨ ਧਨ ਸ਼ੀਤਲ ਹੋਏ ਦੇ ਮਾਂ ਬਾਪ ਅਨੁਸਾਰ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਿੱਧੂ ਪਰਿਵਾਰ ਅਤੇ ਢਿੱਲੋਂ ਪਰਿਵਾਰ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਨੇ। ਗੁਰੂ ਘਰ ਦੇ ਦਰ ਪ੍ਰੀਤਵਾਨ ਸੇਵਕ ਪਰਿਵਾਰ ਸਰਦਾਰ ਪਰਮਜੀਤ ਸਿੰਘ ਜੀ ਸਿੱਧੂ, ਬੀਬੀ ਰਜਿੰਦਰ ਕੌਰ ਜੀ ਸਿੱਧੂ, ਤਿੰਨਾਂ ਦਾ ਬੇਟਾ ਕਾਕਾ ਮਨਰਾਜ ਸਿੰਘ ਜੀ ਸਿੱਧੂ, ਦੂਸਰਾ ਸੇਵਕ ਪਰਿਵਾਰ ਸਰਦਾਰ ਪਰਮਜੀਤ ਸਿੰਘ ਜੀ ਢਿੱਲੋਂ ਅਤੇ ਬੀਬੀ ਗੁਰਸ਼ਰਨ ਕੌਰ ਜੀ ਢਿੱਲੋਂ, ਤਿੰਨਾਂ ਦੇ ਬੇਟੀ ਬੱਚੀ ਸੀਰਤ ਕੌਰ ਢਿੱਲੋਂ, ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹਿਮ ਸਦਕਾ ਕਾਕਾ ਮਨਰਾਜ ਸਿੰਘ ਅਤੇ ਬੱਚੀ ਸੀਰਤ ਕੌਰ ਦੇ ਆਨੰਦ ਕਾਰਜ ਦੀ ਮਰਿਆਦਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਰਹਿਮ ਸਦਕਾ ਸੰਪੂਰਨ ਹੋਈ ਹੈ। ਦਾਸ ਸਮੁੱਚੇ ਸਟਾਫ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਦੋਵਾਂ ਪਰਿਵਾਰਾਂ ਨੂੰ, ਢਿੱਲੋਂ ਪਰਿਵਾਰ ਅਤੇ ਸਿੱਧੂ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਸੱਚੇ ਪਾਤਸ਼ਾਹ ਇਸ ਜੋੜੀ ਦੇ ਸੀਸ 'ਤੇ ਆਪਣਾ ਮੇਰਾ ਪ੍ਰਯਤ ਰੱਖਣ, ਗੁਰਸਿੱਖੀ ਜੀਵਨ, ਗੁਰੂ ਘਰ ਦੀ ਸੇਵਾ, ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਦੇ ਸਿਰ 'ਤੇ ਸੱਚੇ ਪਾਤਸ਼ਾਹ ਜੀ ਆਪਣਾ ਮੇਰਾ ਪ੍ਰਯਤ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਮੈਂ ਬੇਨਤੀ ਕਰਾਂ, ਆਪਣੇ ਪਾਸ ਦੋ ਬੁਲਾਰੇ ਪਹੁੰਚੇ ਨੇ, ਭਾਈ ਸਾਹਿਬ ਭਾਈ ਪਿਆਰਾ ਸਿੰਘ ਜੀ, ਮੈਂ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਅਤੇ 2 ਮਿੰਟ ਵਾਸਤੇ ਪਰਿਵਾਰ ਵੱਲੋਂ ਸੰਗਤਾਂ ਦਾ ਧੰਨਵਾਦ ਕਰਨਗੇ। ਉਹਨਾਂ ਤੋਂ ਬਾਅਦ ਡਾਕਟਰ ਅਮਰੀਕ ਸਿੰਘ ਜੀ ਸੰਧੂ, ਉਹ ਵੀ ਤਿਆਰ ਰਹਿਣ ਕਿਉਂਕਿ ਪਰਿਵਾਰ ਵੱਲੋਂ ਹੁਕਮ ਆਇਆ ਸੀ ਆਪਣੇ ਪਾਸ ਜੋ 2 ਬੁਲਾਰੇ ਪਹੁੰਚੇ ਨੇ, 2 ਮਿੰਟ ਵਾਸਤੇ ਪਲੀਜ਼ ਇਹ ਬੇਨਤੀ ਹੈ। ਉਸ ਤੋਂ ਬਾਅਦ ਬੇਨਤੀ ਕਰਾਂਗਾ ਬੱਚੇ ਬੱਚੀ ਦੇ ਮਾਤਾ ਪਿਤਾ ਜੀ ਨੂੰ ਗੁਰੂ ਸਾਹਿਬ ਜੀ ਹਜ਼ੂਰੀ ਵਿੱਚ ਜੋ ਸ਼ਗਨ ਦੀ ਜਿਹੜੀ ਰਸਮ ਹੈ ਉਹ ਨਿਭਾਉਣ ਦੀ ਕਿਰਪਾਲਤਾ ਕਰਨਗੇ। ਬਾਕੀ ਦੀ ਸੰਗਤ ਚਰਨਾਂ ਵਿੱਚ ਬੇਨਤੀ ਕਿ ਆਪ ਜੀ ਨੇ ਲੰਗਰ ਹਾਲ ਦੇ ਵਿੱਚ ਪਰਿਵਾਰ ਵੱਲੋਂ ਜੋ ਪ੍ਰਬੰਧ ਕੀਤਾ ਗਿਆ ਹੈ, ਗੁਰੂ ਘਰ ਲੰਗਰ ਵੀ ਨਾਲ ਦੀ ਨਾਲ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਬੇਨਤੀ ਕਰਦੇ ਹਾਂ ਸਰਦਾਰ ਪਿਆਰਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਦਸਾਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੇ ਸਾਧ ਸੰਗਤ ਜੀ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਅਪਾਰ ਕਿਰਪਾ ਸਦਕਾ ਅਸੀਂ ਅੱਜ ਬੇਟੇ ਮਨਰਾਜ ਔਰ ਬੇਟੀ ਸੀਰਤ ਦੇ ਸ਼ੁਭ ਆਨੰਦ ਕਾਰਜ ਦੀ ਖੁਸ਼ੀ ਵਿੱਚ ਇੱਥੇ ਸਾਰੇ ਇਕੱਠੇ ਹੋਏ ਹਾਂ। ਉਹਨਾਂ ਨੂੰ ਆਸ਼ੀਰਵਾਦ ਦੇਣ ਲਈ ਅਤੇ ਪਰਿਵਾਰਾਂ ਦੀ ਖੁਸ਼ੀ ਵਿੱਚ ਹਾਜ਼ਰ ਹੋਣ ਲਈ। ਦੋਨੋਂ ਹੀ ਬੱਚੇ ਹਾਈਲੀ ਐਜੂਕੇਟਡ ਨੇ, ਪ੍ਰੋਫੈਸ਼ਨਲ ਨੇ ਔਰ ਆਪੋ ਆਪਣੇ ਕੰਮਾਂ 'ਤੇ ਪੂਰੀ ਤਰ੍ਹਾਂ ਕਾਮਯਾਬ ਨੇ। ਵਾਹਿਗੁਰੂ ਇਸੇ ਹੀ ਤਰ੍ਹਾਂ ਇਹਨਾਂ ਨੂੰ ਹਮੇਸ਼ਾ ਕਾਮਯਾਬੀਆਂ ਬਖਸ਼ੇ। ਸਿੱਧੂ ਪਰਿਵਾਰ ਸਾਡੇ ਜਲੰਧਰ ਜ਼ਿਲ੍ਹੇ ਦਾ ਉੱਥੇ ਮੰਨਿਆ ਦੰਨਿਆ ਪਰਿਵਾਰ ਹੈ। ਤੁਸੀਂ ਦੇਖ ਹੀ ਲਿਆ ਹੋਣਾ ਉਸ ਦਿਨ, ਜਿਹੜੇ ਵੀ ਸੱਜਣ ਸੰਗੀਤ 'ਤੇ ਹਾਜ਼ਰ ਸਨ, ਇਹਨਾਂ ਦਾ ਪਿੰਡ ਅਤੇ ਹੋਰ ਸਾਰਾ ਭਾਵ ਬੜਾ ਹੀ ਮੰਨਿਆ ਦੰਨਿਆ ਪਰਿਵਾਰ ਹੈ ਸਾਡੇ ਇਲਾਕੇ ਦਾ। ਔਰ ਜੇ ਮੈਂ ਨਾਨਕਾ ਪਰਿਵਾਰ ਦੀ ਗੱਲ ਕਰਾਂ ਮਨਰਾਜ ਦੇ, ਮੇਰਾ ਉਸ ਪਰਿਵਾਰ ਨਾਲ ਕਪੂਰਥਲੇ ਤੋਂ ਬਹੁਤ ਪੁਰਾਣਾ ਰਿਸ਼ਤਾ ਹੈ। ਇਹਨਾਂ ਦੇ ਨਾਨਾ ਜੀ ਮਹਿੰਦਰ ਗਿੱਲ, ਸਰਦਾਰ ਮਹਿੰਦਰ ਗਿੱਲ, ਜੋ ਕਿ ਕਪੂਰਥਲਾ ਔਰ ਜਲੰਧਰ ਡਿਸਟ੍ਰਿਕਟ ਦੇ DPRO ਰਹੇ ਹਨ, ਐਂਡ ਹੀ ਵਾਜ ਦਾ ਬੈਸਟ ਸਪੀਕਰ ਐਂਡ ਬੈਸਟ ਸਪੀਚ ਸਟੇਟ ਸਕੱਤਰ ਇਨ ਪੰਜਾਬ ਐਟ ਦੈਟ ਟਾਈਮ। ਔਰ ਮੈਂ ਅੱਜ ਵੀ ਮਹਿੰਦਰ ਗਿੱਲ ਦੀ ਜਗ੍ਹਾ 'ਤੇ ਹੀ ਇਸ ਪਰਿਵਾਰ ਨਾਲ ਖੜ੍ਹਾ ਹਾਂ। ਜਿੱਥੋਂ ਤੱਕ ਸਿਡਨੀ ਵਿੱਚ ਸਿੱਧੂ ਪਰਿਵਾਰ ਇੱਕ ਬੜਾ ਹੀ ਰਿਸਪੈਕਟਫੁੱਲ ਬੜਾ ਮਿਲਣਸਾਰ ਪਰਿਵਾਰ ਹੈ, ਕੋਈ ਬਹੁਤਾ ਜਾਣਕਾਰੀ ਦੇ ਮੁਤਾਜ ਨਹੀਂ। ਢਿੱਲੋਂ ਪਰਿਵਾਰ ਇੱਕ ਹਾਈਲੀ ਐਜੂਕੇਟਡ ਬੜਾ ਮਿਲਣਸਾਰ ਔਰ ਇੱਕ ਸੁਲਝਿਆ ਹੋਇਆ ਪਰਿਵਾਰ ਹੈ। ਮੈਂ ਸਿੱਧੂ ਪਰਿਵਾਰ ਵੱਲੋਂ ਔਰ ਆਪਣੇ ਵੱਲੋਂ ਬਹੁਤ ਧੰਨਵਾਦੀ ਹਾਂ ਢਿੱਲੋਂ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਦਾ ਜਿਨ੍ਹਾਂ ਨੇ ਸਾਨੂੰ ਐਕਸੈਪਟ ਕੀਤਾ। ਔਰ ਬੜਾ ਮਾਣ ਹੈ ਕਿ ਸਾਡੇ ਰਿਸ਼ਤਾ ਇਹੋ ਜਿਹਾ ਸੁਲਝੇ ਹੋਏ ਪਰਿਵਾਰ ਨਾਲ ਜੁੜਿਆ ਹੈ। ਮੇਰੇ ਬੱਚਿਓ, ਮੈਨੀ ਮੈਨੀ ਕੰਗਰੈਚੁਲੇਸ਼ਨਸ, ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਆਉਣ ਵਾਲੀ ਜ਼ਿੰਦਗੀ ਵਿੱਚ ਖੁਸ਼ੀਆਂ ਬਖਸ਼ੇ, ਕਾਮਯਾਬੀਆਂ ਬਖਸ਼ੇ, ਚੜ੍ਹਦੀ ਕਲਾ ਵਿੱਚ ਰਹੋ। ਮੈਂ ਦੋਹਾਂ ਹੀ ਪਰਿਵਾਰਾਂ ਨੂੰ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ। ਔਰ ਜਿੰਨੇ ਵੀ ਪਰਿਵਾਰ, ਰਿਸ਼ਤੇਦਾਰ, ਦੋਸਤ ਮਿੱਤਰ ਓਵਰਸੀਜ਼ ਤੋਂ ਆਏ ਨੇ, ਇੰਟਰਸਟੇਟ ਨੇ, ਔਰ ਜਿੰਨੇ ਵੀ ਤੁਸੀਂ ਇੱਥੇ ਆਏ ਹੋ, ਤੁਸੀਂ ਸਾਡੀ ਖੁਸ਼ੀ ਵਿੱਚ ਵਾਧਾ ਕੀਤਾ, ਸਾਡੀ ਖੁਸ਼ੀ ਨੂੰ ਚਾਰ ਚੰਨ ਲਾਏ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਢਿੱਲੋਂ ਪਰਿਵਾਰ ਵੱਲੋਂ ਔਰ ਸਿੱਧੂ ਪਰਿਵਾਰ ਵੱਲੋਂ ਔਰ ਮੇਰੇ ਵੱਲੋਂ ਵੀ। ਮੈਂ ਬਹੁਤ ਹੀ ਧੰਨਵਾਦੀ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਮਾਨਯੋਗ ਮੈਨੇਜਰ ਸਾਹਿਬ ਦਾ, ਗਿਆਨੀ ਜੀ ਦਾ ਔਰ ਰਾਗੀ ਜਥੇ ਦਾ, ਜਿਨ੍ਹਾਂ ਨੇ ਇਸ ਸਾਰੇ ਕਾਰਜ ਨੂੰ ਬੜੀ ਸੁਹਿਰਤਾ ਨਾਲ ਔਰ ਪੂਰਨ ਗੁਰਮੁਰਿਆਦਾ ਨਾਲ ਸਿਰੇ ਚਾੜਿਆ ਹੈ। ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਪਿਆਰਾ ਸਿੰਘ ਜੀ ਹੋਣਾ ਦਾ। ਹੁਣ ਮੈਂ ਬੇਨਤੀ ਕਰਦਾ ਡਾਕਟਰ ਅਮਰੀਕ ਸਿੰਘ ਜੀ ਸੰਧੂ ਉਹ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਅਤੇ 2 ਮਿੰਟ ਵਾਸਤੇ ਪਰਿਵਾਰ ਵੱਲੋਂ ਵੀ ਧੰਨਵਾਦ ਕਰਨਗੇ, ਆਪਣੇ ਬੱਚਨਾਂ ਦੇ ਨਾਲ ਨਿਹਾਲ ਕਰਨਗੇ। ਇਹਨਾਂ ਤੋਂ ਬਾਅਦ ਜਿੰਨਾ ਚਿਰ ਕੜਾਹ ਪ੍ਰਸ਼ਾਦ ਦੀਆਂ ਦੀਗਾਂ ਵਰਤ ਰਹੀਆਂ ਨੇ ਜਾਂ ਜਿੰਨਾ ਚਿਰ ਬੱਚਿਆਂ ਨੂੰ ਸ਼ਗਨ ਪਵੇਗਾ, ਉਹਦੇ ਵਿੱਚ ਸਤਿਕਾਰ ਜੋ ਗਿਆਨੀ ਜੀ ਜੋ ਬੱਚਿਆਂ ਨੂੰ ਸਿੱਖਿਆ ਦੇ ਰੂਪ ਦੇ ਵਿੱਚ 2-3 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਬੱਚਨਾਂ ਦੇ ਸਾਂਝ ਪਾਉਣਗੇ। ਹੁਣ ਮੈਂ ਬੇਨਤੀ ਕਰਾਂ ਡਾਕਟਰ ਅਮਰੀਕ ਸਿੰਘ ਜੀ ਸੰਧੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਸਾਧ ਸੰਗਤ ਜੀ, ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਰਿਸ਼ਤੇਦਾਰ, ਭੈਣ ਭਰਾ, ਯਾਰ ਦੋਸਤ, ਸੱਜਣ ਮਿੱਤਰ, ਬਹੁਤ ਵੱਖ ਵੱਖ ਦੇਸ਼ਾਂ ਵਿਦੇਸ਼ਾਂ, ਦੂਰੋਂ ਨੇੜਿਓਂ ਅੱਜ ਇਸ ਆਪਾਂ ਸਮਾਗਮ ਵਿੱਚ ਇਕੱਤਰ ਹੋਏ ਹਾਂ। ਅੱਜ ਦਾ ਸਮਾਗਮ ਸਰਦਾਰ ਔਰ ਡਾਕਟਰ ਪਰਮਜੀਤ ਸਿੰਘ ਢਿੱਲੋਂ, ਜਿਨ੍ਹਾਂ ਦੀ ਸਪੁੱਤਰੀ ਡਾਕਟਰ ਸੀਰਤ ਕੌਰ ਢਿੱਲੋਂ ਅਤੇ ਸਰਦਾਰ ਪਰਮਜੀਤ ਸਿੰਘ ਸਿੱਧੂ ਜੀ ਦੇ ਸਪੁੱਤਰ ਮਨਰਾਜ ਸਿੰਘ, ਡਾਕਟਰ ਮਨਰਾਜ ਸਿੰਘ ਦੀ ਸ਼ੁੱਭ ਵਿਆਹ 'ਤੇ ਆਪਾਂ ਇਕੱਤਰ ਹੋਏ ਹਾਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਉਹਦੀ ਨਜ਼ਰ ਵਿੱਚ ਹੀ ਸਭ ਕੁਛ ਆ, ਉਹਦੀ ਰਜ਼ਾ 'ਚ ਹੀ ਰਹਿ ਕੇ ਅਸੀਂ ਸਾਰੇ ਉਹਨਾਂ ਦਾ ਓਟ ਆਸਰਾ ਲੈ ਕੇ ਹੀ ਸਾਰੇ ਕਾਰਜ ਪੂਰੇ ਕਰਦੇ ਹਾਂ। ਸੋ ਕਾਰਜ ਆਨੰਦ ਕਾਰਜ ਦੀ ਰਸਮ ਪੂਰੀ ਹੋਈ ਹੈ ਔਰ ਮੈਨੂੰ ਦੇਖ ਕੇ ਇੰਨੀ ਖੁਸ਼ੀ ਹੋਈ ਹੈ ਕਿ ਮੈਂ ਡਾਕਟਰ ਪਰਮਜੀਤ ਸਿੰਘ ਢਿੱਲੋਂ ਜੀ ਦੇ ਪਰਿਵਾਰ ਨੂੰ ਤਾਂ ਕੋਈ 35-40 ਸਾਲ ਤੋਂ, ਕਿਉਂਕਿ ਮੇਰੇ ਇਹਨਾਂ ਨਾਲ 3-4 ਰਿਸ਼ਤੇ ਨੇ, ਇਹ ਪਹਿਲਾਂ ਤਾਂ ਇਹਨਾਂ ਦਾ ਪਰਿਵਾਰਕ ਸੰਬੰਧ, ਫਿਰ ਇਹ ਮੇਰੇ ਸਟੂਡੈਂਟ, ਫਿਰ ਮੈਂ ਇਹਨਾਂ ਦਾ ਵਿਚੋਲਾ ਅਤੇ ਬਾਕੀ ਹੁਣ ਇੱਥੋਂ ਆਣ ਕੇ ਜਿਹੜੇ ਸਿੱਧੂ ਪਰਿਵਾਰ ਨਾਲ 1 ਸਾਲ ਤੋਂ ਮੁਲਾਕਾਤ ਔਰ ਰਿਸ਼ਤਾ ਜੋੜਿਆ ਹੈ, ਉਹ ਮੈਨੂੰ ਦੋਨਾਂ ਪਤਾ ਨਹੀਂ ਦੋਨਾਂ ਦੇ ਨਾਂ ਪਰਮਜੀਤ ਆ, ਔਰ ਹੈਰਾਨਗੀ ਦੀ ਗੱਲ ਹੈ ਕਿ ਦੋਨਾਂ ਦੇ ਸੁਭਾਅ, ਤੁਸੀਂ ਤਾਂ ਮੈਨੂੰ ਤਾਂ ਸਾਲ ਤੋਂ ਇਹਨਾਂ ਨਾਲ ਵਾਸਤਾ ਪਿਆ, ਔਰ ਤੁਸੀਂ ਦੇਖੋ, ਤੁਸੀਂ ਫੇਸ ਵੱਲ ਦੋਨਾਂ ਦੇ ਦੇਖੋਗੇ ਤਾਂ ਕਿੰਨਾ ਇੱਕ ਦੂਜੇ ਵੱਲ ਅਟਰੈਕਸ਼ਨ ਆ, ਇੱਕ ਇੰਨੀ ਇਹ ਜਿਹੜੇ ਸੰਬੰਧ ਰਲਦੇ ਆ, ਇਹ ਉਸ ਮਹਾਰਾਜ ਦੀ ਅਕਾਲ ਪੁਰਖ ਦੀ ਬਰਕਤ ਤੋਂ ਬਿਨਾਂ, ਆਸ਼ੀਸ਼ ਤੋਂ ਬਿਨਾਂ ਨਹੀਂ ਹੋ ਸਕਦੇ। ਸੋ ਆਪਾਂ ਸਾਰਿਆਂ ਨੇ, ਅਸੀਂ ਇਹਨਾਂ ਦੇ ਦੋਨਾਂ ਪਰਿਵਾਰ ਵੱਲੋਂ, ਪਹਿਲਾਂ ਤਾਂ ਮੈਂ ਜਿੰਨੇ ਸਾਡੇ ਰਿਸ਼ਤੇਦਾਰ ਸਾਰੇ ਭੈਣ ਭਰਾ ਆ ਉਹਨਾਂ ਦਾ ਹਾਰਦਿਕ ਸਵਾਗਤ ਕਰਦਾ ਹਾਂ, ਜੀ ਆਇਆਂ ਕਹਿੰਦਾ ਹਾਂ। ਇਸ ਤੋਂ ਬਾਅਦ ਮੈਂ ਸਾਰਿਆਂ ਵੱਲੋਂ ਇਹਨਾਂ ਨੂੰ, ਬੱਚਿਆਂ ਨੂੰ, ਜਿਹੜੀ ਨਵੀਂ ਹੰਸਾਂ ਦੀ ਜੋੜੀ ਅੱਜ ਬਣੀ ਹੈ, ਇਹਨਾਂ ਨੂੰ ਆਪ ਸਭ ਵੱਲੋਂ ਦਿਲੋਂ ਤਹਿ ਦਿਲੋਂ ਮੁਬਾਰਕਬਾਦ ਦਿੰਦਾ ਹਾਂ, ਔਰ ਇਹਨਾਂ ਦੇ ਪਰਿਵਾਰਾਂ ਨੂੰ ਵੀ ਆਪ ਸਭ ਵੱਲੋਂ ਮੁਬਾਰਕਬਾਦ ਦਿੰਦਾ ਹਾਂ, ਅਤੇ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਇਹਨਾਂ ਦੀ ਮਿਹਰ ਇਹਨਾਂ ਬੱਚਿਆਂ 'ਤੇ ਲੰਮੀ ਉਮਰ ਅਤੇ ਚੰਗੀ ਤਰੱਕੀ ਅਤੇ ਚੰਗੀ ਸਿਹਤ ਲਈ ਅਤੇ ਦੋਨਾਂ ਪਰਿਵਾਰਾਂ ਦੇ ਮਿਲਾਪ ਦੇ ਵਿੱਚ ਹੋਰ ਵਾਧਾ ਹੋਵੇ, ਇਹ ਸਭ ਆਪ ਵੱਲੋਂ ਮੈਂ ਇਹਨਾਂ ਨੂੰ ਕਾਮਨਾਵਾਂ ਕਰਦਾ ਹਾਂ। ਅੰਤ ਵਿੱਚ ਮੈਂ ਫਿਰ ਦੋਨਾਂ ਪਰਿਵਾਰਾਂ ਵੱਲੋਂ ਆਪ ਸਭ ਦਾ, ਜਿਹੜੇ ਦੂਰ ਦੁਰਾਡਿਓਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇਸ ਖੁਸ਼ੀ ਦੇ ਮੌਕੇ ਵਿੱਚ ਹਾਜ਼ਰ ਹੋਏ ਹੋ, ਆਪ ਸਭ ਦਾ ਦਿਲੋਂ ਧੰਨਵਾਦੀ ਹੈ ਸਾਰੇ ਪਰਿਵਾਰ। ਮੈਂ ਖੁਦ ਵੀ ਆਪਣੇ ਵੱਲੋਂ ਵੀ ਆਪ ਸਾਰਿਆਂ ਦਾ ਫਿਰ ਵਾਰ ਵਾਰ ਧੰਨਵਾਦ ਕਰਦਾ ਹਾਂ। ਔਰ ਹਾਲ ਵਿੱਚ ਪ੍ਰੈਜ਼ੀਡੈਂਟ, ਜਿਸ ਤਰ੍ਹਾਂ ਮੇਰੇ ਤੋਂ ਪਹਿਲੇ ਭਾਈ ਸਾਹਿਬ ਨੇ ਵੀ ਦੱਸਿਆ ਹੈ ਕਿ ਕਿਉਂਕਿ ਮੈਂ ਇੱਥੇ ਸੈਕਿੰਡ ਮੈਰਿਜ, ਪਹਿਲਾਂ ਮੈਂ ਲਾਸਟ ਈਅਰ ਪਰਮਜੀਤ, ਡਾਕਟਰ ਪਰਮਜੀਤ ਦੇ ਬੇਟੇ ਦੀ ਸ਼ਾਦੀ 'ਤੇ ਆਇਆ ਸੀ। ਇੱਕ ਸਾਲ ਦੇ ਵਿੱਚ ਹੀ ਮੈਂ ਇੱਥੇ, ਮੇਰੇ ਸਟੂਡੈਂਟਸ 15-20-25 PAU ਤੋਂ, ਐਂ ਲੱਗ ਰਿਹਾ ਹੈ ਕਿ ਜਿਵੇਂ ਅਸੀਂ ਇੰਡੀਆ 'ਚ ਹੀ, ਪੰਜਾਬ 'ਚ ਹੀ, ਕੋਟਲੀ ਢੋਲੇਸ਼ਾਹ ਹੀ ਬੈਠੇ ਹੋਏ ਹਾਂ। ਇੰਨੀ ਅੱਛੀ ਗੈਦਰਿੰਗ, ਪੜ੍ਹੀ ਲਿਖੀ ਐਜੂਕੇਟਡ ਗੈਦਰਿੰਗ ਦਾ ਮੈਂ, ਇੰਡੀਆ 'ਚ ਇਸ ਤਰ੍ਹਾਂ ਦੇ ਵਿਆਹ ਹੁਣ ਨਹੀਂ ਹੁੰਦੇ ਜਿਸ ਤਰ੍ਹਾਂ ਆਪਾਂ ਟਾਈਮ ਦੀ ਕਰਦੇ ਹਾਂ, ਔਰ ਸਾਰੀ ਵੈਲਿਊ ਹੈ ਇੱਥੇ। ਸੋ ਇੱਕ ਵਾਰ ਫਿਰ ਜਾਂਦਾ ਜਾਂਦਾ ਮੈਂ ਆਪ ਜੀ ਦਾ ਦਿਲੋਂ ਤਹਿ ਦਿਲੋਂ ਆਈ ਹੋਈ ਸੰਗਤ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਹੋਣਾ ਦਾ। ਸੋ ਇੱਕ ਵਾਰ ਫਿਰ ਤੋਂ ਢਿੱਲੋਂ ਪਰਿਵਾਰ ਅਤੇ ਸਿੱਧੂ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਗਿਆਨੀ ਜੀ, ਉਹ 1-2 ਮਿੰਟ ਵਾਸਤੇ ਬੱਚਿਆਂ ਨੂੰ ਸਿੱਖਿਆ ਦੇ ਰੂਪ ਦੇ ਵਿੱਚ ਆਪਣੇ ਬਚਨਾਂ ਦੇ ਨਾਲ ਨਿਹਾਲ ਕਰਨਗੇ। ਸੋ ਨਾਲ ਦੀ ਨਾਲ ਮੈਂ ਬੇਨਤੀ ਕਰਾਂ ਬੱਚੇ ਬੱਚੇ ਦੇ ਮਾਤਾ ਪਿਤਾ ਜੀ, ਗੁਰੂ ਸਾਹਿਬ ਜੀ ਹਜ਼ੂਰੀ ਵਿੱਚ ਜੋ ਸ਼ਗਨ ਦੀ ਜਿਹੜੀ ਰਸਮ ਹੈ ਨਿਭਾਉਣ ਦੀ ਕਿਰਪਾਲਤਾ ਕਰਨਗੇ, ਅਤੇ ਨਾਲ ਹੀ ਪਰਿਵਾਰ ਵੱਲੋਂ, ਢਿੱਲੋਂ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ। ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਵੀ ਛਕਣਾ ਹੈ, ਅਤੇ ਨਾਲ ਦੀ ਨਾਲ ਜੋ ਬੱਚਿਆਂ ਨੂੰ ਜੋ ਸ਼ਗਨ ਦੀ ਰਸਮ ਹੈ ਉੱਥੇ ਨਿਭਾਉਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸਭਾਗ ਜੋੜੀ, ਮਨਰਾਜ ਸਿੰਘ, ਬੀਬੀ ਸੀਰਤ ਕੌਰ, ਸਤਿਗੁਰੂ ਜੀ ਨੇ ਅੱਜ ਆਪ ਜੀ ਨੂੰ ਗ੍ਰਹਿਸਥ ਜੀਵਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਔਰ ਅੱਜ ਜਿਹੜਾ ਤੁਹਾਡਾ ਇੱਕ ਆਪਸੀ ਰਿਸ਼ਤਾ ਹੈ, ਉਹ ਪਤੀ ਅਤੇ ਪਤਨੀ ਦੇ ਰੂਪ ਦੇ ਵਿੱਚ ਹੋਇਆ। ਸਤਿਗੁਰੂ ਜੀ ਨੇ ਪਤੀ ਅਤੇ ਪਤਨੀ ਦੇ ਰਿਸ਼ਤੇ ਦੀ ਨਿਸ਼ਾਨੀ ਦੱਸੀ ਹੈ ਕਿ ਧਰਨ ਪਿਰ ਇਹ ਨਾ ਆਖੀਅਨ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਰਨ ਪਿਰ ਕਹੀ ਐਸ ਹੋਏ। ਮਹਾਰਾਜ ਜੀ ਕਹਿਣ ਲੱਗੇ, ਜਦੋਂ ਸਰੀਰ ਦੋ ਹੋਣ, ਜੋਤ ਇੱਕ ਹੋ ਜਾਏ, ਵਿਚਾਰਧਾਰਾ ਇੱਕ ਹੋ ਜਾਏ, ਸੋਚ ਇੱਕ ਹੋ ਜਾਏ, ਤੁਹਾਡਾ ਟੀਚਾ ਇੱਕ ਹੋ ਜਾਏ, ਮੰਜ਼ਿਲ ਇੱਕ ਹੋ ਜਾਏ, ਉਸ ਦਿਨ ਅਸਲ ਦੇ ਵਿੱਚ ਸਰੀਰ ਦੋ ਅਤੇ ਸੁਰਤ ਇੱਕ ਹੋ ਜਾਏ, ਉਸ ਦਿਨ ਇਹ ਰਿਸ਼ਤਾ ਪ੍ਰਵਾਨ ਚੜ੍ਹਦਾ ਹੈ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਔਰ ਆਪ ਜੀ ਨੂੰ ਗ੍ਰਹਿਸਥ ਜੀਵਨ ਦੀ ਦਾਤ ਬਖਸ਼ਿਸ਼ ਕੀਤੀ। ਕੁਝ ਗੱਲਾਂ ਆਪ ਜੀ ਜ਼ਰੂਰੀ ਨੋਟ ਕਰ ਲਓ, ਜਿਹਦੇ ਵਿੱਚ ਆਪ ਦੋਨਾਂ ਜਾਣਿਆਂ ਨੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਆਨੰਦ ਕਾਰਜ ਸੰਪੂਰਨ ਕਰਵਾਇਆ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਤੋਂ ਬਗੈਰ ਹੋਰ ਕਿਸੇ ਦਾ ਆਸਰਾ ਨਹੀਂ ਲੈਣਾ। ਜ਼ਿੰਦਗੀ ਵਿੱਚ ਕੋਈ ਵੀ ਫੈਸਲਾ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਤੋਂ ਬਗੈਰ ਨਹੀਂ ਕਰਨਾ। ਡਾਕਟਰ ਸਾਹਿਬ ਹੁਣਾਂ ਨੇ ਹੁਣੇ ਹੰਸਾਂ ਦੀ ਜੋੜੀ ਜ਼ਿਕਰ ਕੀਤਾ। ਹੰਸ ਦਾ ਅਰਥ ਜਿਹੜਾ ਹੈ, ਜਦੋਂ ਆਪਾਂ ਵਿਦਵਾਨਾਂ ਵਿੱਚ ਬੈਠਦੇ ਹਾਂ ਔਰ ਬਹੁਤ ਵਿਦਵਾਨ ਪੁਰਖ ਜਿਵੇਂ ਡਾਕਟਰ ਜੋਤ ਸਿੰਘ ਹੋਣੀ, ਡਾਕਟਰ ਜਸਵੰਤ ਸਿੰਘ ਨੇਕੀ ਯੂਨੀਵਰਸਿਟੀ ਵਿੱਚ ਉਹਨਾਂ ਦੀ ਸੰਗਤ ਦਾ ਸਮਾਂ ਮਿਲਿਆ। ਹੰਸ ਦਾ ਅਰਥ ਹੁੰਦਾ ਵਿਸ਼ਲੇਸ਼ਣ, ਵਿਚਾਰ ਕੇ ਬੁਰਿਆਈ ਨੂੰ ਛੱਡ ਦੇਣ ਵਾਲਾ ਔਰ ਚੰਗਿਆਈ ਨੂੰ ਅਸੈਪਟ ਕਰ ਲੈਣ ਵਾਲਾ, ਗ੍ਰਹਿਣ ਕਰ ਲੈਣ ਵਾਲਾ। ਹੰਸ ਦਾ ਇੱਕ ਸੁਭਾਅ ਹੈ ਕਿ ਉਹ ਦੁੱਧ ਦੇ ਵਿੱਚ ਆਪਣੀ ਖਟਿਆਈ ਭਰੀ ਚੁੰਝ ਮਾਰਦਾ, ਉਹਦੇ ਵਿੱਚੋਂ ਪਾਣੀ ਅਲੱਗ ਹੋ ਜਾਂਦਾ ਅਤੇ ਦੁੱਧ ਅਲੱਗ ਹੋ ਜਾਂਦਾ, ਉਹ ਦੁੱਧ ਦੀਆਂ ਫੁੱਟੀਆਂ ਚੁਗ ਲੈਂਦਾ, ਪਾਣੀ ਛੱਡ ਦਿੰਦਾ। ਤੁਸੀਂ ਵੀ ਇਸੇ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਆਪਣੀ ਵਿਚਾਰ ਨਾਲ, ਗੁਰੂ ਦੀ ਆਗਿਆ ਦੇ ਨਾਲ ਬੁਰਿਆਈਆਂ ਛੱਡ ਕੇ ਚੰਗਿਆਈਆਂ ਨੂੰ ਗ੍ਰਹਿਣ ਕਰਨਾ ਹੈ। ਔਰ ਆਪ ਦੋਨਾਂ ਜਾਣਿਆਂ ਨੇ ਆਪਣੇ ਸਹੁਰੇ ਪਰਿਵਾਰਾਂ ਦਾ ਸਤਿਕਾਰ ਅਤੇ ਮਾਣ ਬਿਲਕੁਲ ਜਿਹੜਾ ਹੈ ਉਹ ਬਹਾਲ ਰੱਖਣਾ। ਇੱਕ ਬੇਨਤੀ ਹੋਰ ਕਿ ਆਪ ਜੀ ਨੇ ਦੋਨਾਂ ਜਾਣਿਆਂ ਨੇ ਨਿਤਨੇਮੀ ਹੋਣਾ ਹੈ, ਗੁਰਬਾਣੀ ਦਾ ਓਟ ਆਸਰਾ ਲੈਣਾ ਹੈ। ਜਦੋਂ ਵੀ ਕਿਤੇ ਸਮਾਂ ਬਣੇ ਦੁੱਖ ਦਾ ਸੁੱਖ ਦਾ ਗੁਰੂ ਚਰਨਾਂ ਵਿੱਚ ਅਰਦਾਸ ਤੋਂ ਬਗੈਰ ਹੋਰ ਕਿਸੇ ਦਾ ਆਸਰਾ ਨਹੀਂ ਲੈਣਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਅੱਜ ਚਾਰ ਪਰਿਕਰਮਾ ਆਪ ਜੀ ਨੇ ਕੀਤੀਆਂ। ਪਰਿਕਰਮਾ ਦਾ ਅਰਥ ਵੈਸੇ ਬਲਿਹਾਰ ਜਾਣਾ ਹੈ, ਵਾਰਨੇ ਜਾਣਾ ਹੈ, ਕੁਰਬਾਨ ਜਾਣਾ ਹੈ, ਪਰ ਅੱਜ ਆਪ ਜੀ ਦੇ ਦੋਨਾਂ ਪਰਿਵਾਰਾਂ ਨੇ ਆਪ ਜੀ ਨੂੰ ਸਤਿਗੁਰੂ ਜੀ ਤੋਂ ਵਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਝੋਲੀ ਦੇ ਵਿੱਚ ਬਿਠਾ ਕੇ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਮਹਾਰਾਜ ਅੱਜ ਤੋਂ ਬਾਅਦ ਇਹ ਬੱਚੇ ਜਿਹੜੇ ਹਨ ਉਹ ਤੁਹਾਡੇ ਨੇ, ਔਰ ਜਿਹੜੇ ਗੁਰੂ ਦੀ ਝੋਲੀ ਵਿੱਚ ਪੈ ਜਾਣ ਫਿਰ ਉਹ ਗੁਰੂ ਦੀ ਮਰਿਆਦਾ ਵਿੱਚ ਆ ਜਾਂਦੇ। ਸਤਿਗੁਰੂ ਕਿਰਪਾ ਕਰੇ, ਆਪ ਦੋਨੇ ਜਾਣੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਬੈਠੇ ਹੋ। ਮਹਾਰਾਜ ਆਪ ਜੀ ਦੇ ਇਸ ਰਿਸ਼ਤੇ ਦੇ ਵਿੱਚ ਆਪਸੀ ਪ੍ਰੇਮ, ਇਤਫਾਕ, ਸਾਂਝ ਜਿਹੜੀ ਹੈ ਉਹ ਬਣਾਈ ਰੱਖਣ। ਇੰਨੀਆਂ ਬੇਨਤੀਆਂ ਪ੍ਰਵਾਨ, ਸਤਿਗੁਰੂ ਦੀ ਕਿਰਪਾ ਕਰਨ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਪ੍ਰਵਾਨ ਕਰਨੀ ਵੀ ਕੋਈ ਵੀ ਇਹੋ ਜਿਹਾ ਕੰਮ ਨਾ ਹੋਵੇ ਦਰਬਾਰ ਵਿੱਚ ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਵਿੱਚ ਸਾਨੂੰ ਬੇਅਦਬੀ ਮਹਿਸੂਸ ਹੋਵੇ। ਆਪ ਜੀ ਬੜੇ ਸ਼ਾਂਤ, ਬੜੇ ਆਰਾਮ ਦੇ ਨਾਲ ਜਿਵੇਂ ਆਨੰਦ ਕਾਰਜ ਵਿੱਚ ਸ਼ਾਮਿਲ ਹੋਏ ਹੋ, ਇਸੇ ਤਰ੍ਹਾਂ ਬੜੇ ਆਰਾਮ ਨਾਲ ਆਪ ਜੀ ਨੇ ਲੰਗਰ ਹਾਲ ਦੇ ਵਿੱਚ ਚਲੇ ਜਾਣਾ, ਸ਼ਗਨ ਦੀ ਰਸਮ ਪਰਿਵਾਰ ਅਦਾ ਕਰ ਲਏ। ਸਮੂਹ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਅਤੇ ਗੁਰਦੁਆਰਾ ਸਾਹਿਬ ਦੇ ਸਮੁੱਚੇ ਪ੍ਰਬੰਧ ਅਤੇ ਸਟਾਫ ਵੱਲੋਂ ਇੱਕ ਵਾਰ ਫਿਰ ਆਪ ਜੀ ਨੂੰ ਬੇਅੰਤ ਬੇਅੰਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਹ ਵੀ ਤੁਹਾਡੇ ਦਰਸ਼ਨ ਕਰ ਲਵੇਗੀ। ਲੈ ਆਵਾਂ ਮਾਂ ਨੂੰ ਜਾ ਕੇ, ਬਹੁਤੀ ਦੇਰ ਨਹੀਂ ਲਾਵਾਂਗਾ। ਸਤਿਗੁਰੂ ਆਖਣ ਲੱਗੇ, ਨਹੀਂ ਹੋਏ ਪੱਲਿਆ, ਮੈਂ ਤੇ ਆਪ ਤੇਰੇ ਘਰ ਜਾਣਾ, ਮੈਂ ਤੇ ਆਪ ਤੇਰੀ ਅੰਮਾ ਦੇ ਦਰਸ਼ਨ ਕਰਨੇ। ਗੁਰਸਿੱਖਾਂ ਨੇ ਘੋੜਾ ਲੈ ਆ, ਸਤਿਗੁਰੂ ਬੈਠੋ ਫਿਰ ਘੋੜੇ ਤੇ, ਚੱਲੀਏ ਪੱਲੇ ਦੇ ਘਰ। ਪੱਲੇ ਨੇ ਆਖਿਆ, ਸਤਿਗੁਰੂ ਤੁਸੀਂ ਬੈਠੋ ਘੋੜੇ ਤੇ, ਮੈਂ ਅੱਗੇ ਲਗਾਮ ਪਕੜ ਕੇ ਤੁਰਾਂਗਾ, ਅੱਗੇ ਅੱਗੇ ਲਗਾਮ ਪਕੜ ਕੇ ਤੁਰਾਂਗਾ। ਸਤਿਗੁਰੂ ਆਖਣ ਲੱਗੇ, ਨਹੀਂ ਹੋਏ ਪੱਲਿਆ, ਇੰਜ ਨਹੀਂ ਜਾਣਾ। ਸਤਿਗੁਰੂ ਕਿਵੇਂ ਜਾਣਾ? ਆਪਾਂ ਬਾਂਹ ਦੇ ਵਿੱਚ ਬਾਂਹ ਪਾ ਕੇ ਮਿੱਤਰਾਂ ਦੇ ਵਾਂਗ ਜਾਣਾ। ਅੱਜ ਸੰਗਤ ਦੇਖ ਕੇ ਹੈਰਾਨ ਹੋ ਗਈ। ਇੱਕ ਗਰੀਬੜਾ ਜਿਹਾ ਬੰਦਾ, ਫਟੇ ਹੋਏ ਮੈਲੇ ਜਿਸ ਦੇ ਗਲ ਵਿੱਚ ਕੱਪੜੇ, ਸਤਿਗੁਰਾਂ ਨੇ ਬਾਂਹ ਦੇ ਵਿੱਚ ਬਾਂਹ ਪਾਈ, ਮਿੱਤਰਾਂ ਵਾਂਗ ਤੁਰੇ ਜਾ ਰਹੇ। ਉਧਰੋਂ ਪੱਲੇ ਦੀ ਮਾਂ ਉਡੀਕ ਰਹੀ ਹੈ, ਅੱਗੇ ਤੇ ਇਸ ਵੇਲੇ ਤੱਕ ਆ ਜਾਂਦਾ ਸੀ, ਅੱਜ ਦੇਰ ਕਰ ਦਿੱਤੀ ਹੈ। ਕੱਖਾਂ ਦੀ ਝੁੱਗੀ ਦੇ ਬਾਹਰ ਬੈਠੀ ਹੈ। ਇਹਨੇ ਨੂੰ ਜਾ ਕੇ ਪੱਲੇ ਨੇ ਆਵਾਜ਼ ਮਾਰੀ, ਮਾਂ ਆ ਦੇਖ ਸਤਿਗੁਰੂ ਆਏ। ਮਾਂ ਅੱਖਾਂ ਮਲ ਮਲ ਕੇ ਦੇਖਦੀ ਹੈ, ਯਕੀਨ ਨਹੀਂ ਆਉਂਦਾ, ਸਾਡੇ ਘਰ ਕੱਖਾਂ ਦੀ ਕੁਲੀ ਵਿੱਚ ਆਏ ਨੇ। ਆਪ ਸਤਿਗੁਰੂ ਇਸ ਝੁੱਗੀ ਵਿੱਚ ਆਏ ਤੇ ਮਾਂ ਤੇ ਪੁੱਤਰ ਧੱਕੀ ਜਾਂਦੇ। ਸਤਿਗੁਰੂ ਪੁੰਜੇ ਹੀ ਬੈਠ ਗਏ, ਪਿਆਰ ਦੇ ਵਜੇ ਹੋਏ। ਮਾਂ ਨੇ ਜਿਹੜਾ ਭੋਜਨ ਪੱਲੇ ਲਈ ਰੱਖਿਆ ਹੋਇਆ ਹੈ, ਉਹੀ ਲਿਆ ਕੇ ਸਤਿਗੁਰਾਂ ਦੇ ਮੋਹਰੇ ਰੱਖ ਦਿੱਤਾ। ਸਤਿਗੁਰੂ ਛਕ ਲਵੋ, ਨਹੀਂ ਪੱਲਿਆ ਮੈਂ ਇਹ ਨਹੀਂ ਛਕਣਾ, ਜਿਹੜਾ ਭੋਜਨ ਮੈਨੂੰ ਰੋਜ਼ ਛਕਾਉਂਦਾ ਹੈ ਉਹੀ ਭੋਜਨ ਛਕਾ। ਸਤਿਗੁਰੂ ਅਸੀਂ ਗਰੀਬ ਹਾਂ, ਬਸ ਇਸੇ ਤਰ੍ਹਾਂ ਲੂਣ ਨਾਲ ਪ੍ਰਸ਼ਾਦਾ ਛਕਦੇ ਹਾਂ, ਛਕ ਲਵੋ। ਨਹੀਂ ਪੱਲਿਆ ਜਿਹੜਾ ਰੋਜ਼ ਛਕਾਉਂਦਾ ਹੈ ਉਹੀ ਛਕਾ। ਮਾਂ ਆਖਣ ਲੱਗੀ, ਸਤਿਗੁਰੂ ਤੁਸੀਂ ਤੇ ਸਾਡੇ ਘਰ ਪਹਿਲੀ ਵਾਰ ਆਏ। ਨਹੀਂ ਪੱਲਿਆ ਮੈਂ ਰੋਜ਼ ਹੀ ਆਉਂਦਾ। ਆ ਜਦੋਂ ਤੁਸੀਂ ਮਾਂ ਤੇ ਪੁੱਤਰ ਦੋਨੋਂ ਜਾਣੀ ਅੱਖਾਂ ਮੂੰਡ ਕੇ ਕੀਰਤਨ ਵਿੱਚ ਜੁੜ ਜਾਂਦੇ ਹੋ ਨਾ, ਤੇ ਮੈਂ ਰੋਜ਼ ਹੀ ਤੁਹਾਡੇ ਕੋਲ ਆ ਕੇ ਬੈਠਾ ਹੁੰਦਾ, ਰੋਜ਼ ਹੀ ਉਹੀ ਕੀਰਤਨ ਦਾ ਭੋਜਨ ਛਕਣ ਵਾਸਤੇ ਆਇਆ ਹਾਂ, ਕੀਰਤਨ ਦਾ ਭੋਜਨ ਹੀ ਮੈਨੂੰ ਛਕਾ। ਅੱਜ ਮਾਂ ਤੇ ਪੁੱਤਰ ਨੇ ਕੀਰਤਨ ਕੀਤਾ, ਗੁਰੂ ਬੈਠੇ ਸੁਣ ਰਹੇ ਨੇ, ਅਸੀਸਾਂ ਦਿੱਤੀਆਂ ਤੇ ਗੁਰੂ ਨੇ ਖੁਸ਼ੀ ਨਾਲ ਝੋਲੀਆਂ ਭਰ ਦਿੱਤੀਆਂ। ਪੱਲਿਆ ਅੱਜ ਤੇ ਮੈਂ ਤੇਰੇ ਤੇ ਨਦਰ ਕਰਨ ਵਾਸਤੇ ਆਇਆ ਹਾਂ, ਤੈਨੂੰ ਖੁਸ਼ੀਆਂ ਦੇਣ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।
0: ਠੀਕ ਆ, ਮੈਂ ਤਾਂ
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ,
2: ਕਲ ਕਲੇਸ਼ ਤਨ ਮਾਇਆ ਮਿਟਾਵੋ।
1: ਸਿਮਰੋ ਜਾਸ ਬਸੰਬਰ ਏਕੈ,
2: ਨਾਮ ਜਪਤਿਆ ਗਮ ਤੇ ਅਨੇਕੈ।
1: ਵੇਦ ਪ੍ਰਾਣ ਸਿਮਰ ਸੋਧਾਖਿਰ।

0: ਸੁਖਮਨੀ ਸੁਖਮ੍ਰਿਤ ਪ੍ਰਭ ਨਾਮ
1: ਜਨਾ ਕੇ ਮਨ ਵਿਸਰਾਮ ਰਹਾਉ।
0: ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ।

ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਸੇ ਸਿਮਰੈ ਜਿਨ ਆਪ ਸਿਮਰਾਏ,

0: ਜੈ ਨਾ ਕੋਸਾ
1: ਹਰਿ ਕਾ ਨਾਮ ਵਾਸਗ ਤੋਸਾ
0: ਜਹ ਪੈਂਡੈ ਮਹਿ ਅੰਧ ਗੁਵਾਰਾ
1: ਹਰਿ ਕਾ ਨਾਮ ਸੰਗ ਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿਆਨੂ
1: ਹਰਿ ਕਾ ਨਾਮ ਤੈ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ ਜਹਾਂ ਤ੍ਰਿਖਾ ਮਨ ਤੁਜੈ ਕਰਖੈ ਭਗਤ ਜਨਾ ਕੀ ਵਰਤਨ ਨਾਮ ਹਰਿ ਕਾ ਨਾਮ ਦਾਸ ਕੀ ਓਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਜਨ ਕਹਿ ਹਰ ਨਾਮ ਨਿਧਾਨ ਮਨ ਤਨ ਰੰਗ ਤੇ ਰੰਗ ਏਕੈ ਹਰਿ ਕਾ ਨਾਮ ਜਨ ਕੋ ਮੁਕਤ ਜੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕਾ ਨਾਮ ਜਨ ਕੋ ਭੋਗ ਜੋਗ ਜਨ ਰਾਤਾ ਹਰ ਨਾਮ ਕੀ ਸੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਹਰ ਜਨ ਕੈ ਓਟ ਸਤਾਣੀ ਓਤ ਪੋਤ ਜਨ ਹਰ ਰਸ ਰਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕੀ ਭਗਤ ਮੁਕਤ ਬਹੁ ਕਰ।

0: ਸੋਮਤ ਪ੍ਰਾਨ
1: ਨਿਉਲੀ
0: ਕਰਮ ਕਰੇ ਬਵਾਸਣ ਨਿਮੁਖ ਨਿਮੁਖ ਕਰ ਸੇ ਕਟਾਵੈ ਹਰ ਕੇ ਨਾਮ ਸਮਸਰ ਕਛ ਨਾਹੀ।

0: ਮਨ ਹਰ ਕੇ ਨਾਮ ਕੀ ਮਹਿਮਾ ਊਚ,
1: ਨਾਨਕ ਨਾਮ ਉਤਰੇ ਪਦਕ ਕੋ ਮੂਚ,
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ,
1: ਅਨੇਕ ਜਤਨ ਕਾ ਤਿਸ ਕਾ ਤ੍ਰਾਪੈ,
0: ਭੇਖ ਅਨੇਕ ਅਗ ਨਹੀਂ ਬੂਝੈ,
1: ਕੋਟ ਪਾਤਰ ਕੇ ਨਹੀਂ ਸੀਜੈ,
0: ਸੁਟਸ ਨਾਹੀ ਉਬ ਪਿਆਲ,
1: ਹੋਏ ਵਿਆਪੈ ਮਾਇਆ ਜਾਲ,
0: ਅਵਰ ਕਰਤੂਤ ਸਗਲੀ ਜਮ ਡਾਨੈ,
1: ਗੋਬਿੰਦ ਭਜਨ ਤਿਨ ਤਿਨ ਨਹੀਂ ਮਾਨੈ,
0: ਹਰ ਕਾ ਨਾਮ ਜਪਤ ਦੁਖ ਜਾਏ,
1: ਨਾਨਕ ਬੋਲੇ ਸਹਿ ਸੁਭਾਏ,
0: ਚਾਰ ਪਦਾਰਥ ਜੇ ਕੋ ਮੰਗੈ
1: ਸਾਜਨਾ ਕੀ ਸੇਵਾ ਲਾਗੈ,
0: ਜੇ ਕੋ

ਜਿਸ ਜਨ ਕੋ ਪ੍ਰਭ ਦਰਸ ਪਿਆਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਆਪਸ ਕੋ ਜੋ ਜਾਣੇ ਨੀਚਾ ਜਾ ਕਾ ਮਨ ਹੋਏ ਸਗਲ ਕਿਰੇਨਾ ਮਨ ਆਪਣੇ ਤੇ ਬੁਰਾ ਮਿਟਾਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਿਰਧਨ ਕੋ ਧਨ ਤੇਰੋ ਨਾਉ।

0: ਦਰਦ ਪਿਆ ਉਪਰ ਸਾਖ ਸੈਨ
1: ਮੁਖ ਪਿਆਉ ਬੈਠ ਕੋ ਦੈਨ
0: ਇਹ ਨਿਰਗੁਣ ਗੁਣ ਕਛੂ ਨਾ ਬੁਝੈ
1: ਬਖਸ਼ ਲਓ ਤੋ ਨਾਨਕ ਸੀ ਜੈ
0: ਜਿਹ ਪ੍ਰਸਾਦ ਧਰ ਉਪਰ ਸੁਖ ਵਸੈ
1: ਸੁਧ ਪ੍ਰਾਤ ਵੀਰ ਬੰਤਾ ਸੰ ਹਸੈ
0: ਜਿਹ ਪ੍ਰਸਾਦ ਪੀਵੈ ਸ਼ੀਤਲ ਜਲਾ
1: ਸੁਖਦਾਈ ਪਵਨ ਪਾਵ ਕਮਲਾ
0: ਜਿਹ ਪ੍ਰਸਾਦ ਭੋਗੇ ਸਭ ਰਸਾ
1: ਸਗਲ ਸਮਗਰੀ ਸੰਸਾਰ ਬਸਾ
0: ਦੀਨੇ ਹਸਤ ਪਾਵ ਕਰਨੇ ਤਰਸਨਾ
1: ਤਿਸੇ ਤਿਆਗ ਕਰ
0: ਐਸੇ ਦੋਖ ਮੁੜੰਦ ਵਿਆਪੇ
1: ਨਾਨਕ ਕਾੜ ਲਿਓ ਪ੍ਰਭਾਪੇ
0: ਆਦ ਅੰਤ ਜੋ ਰੱਖਣ ਹਾਰ
1: ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੈ
1: ਤਾਸਿਓ ਮੂੜਾ

0: ਵਤਨ ਤਿਆਗ ਕੌਡੀ ਸੰਗਰਚੈ
1: ਜੋ
0: ਛੱਡਣਾ ਸੁਹਸ ਤਿਰ ਕਰ ਮਨ
1: ਛੋੜ
0: ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੇ ਤੋਈ
1: ਗਰਦਾ ਪ੍ਰੀਤ ਪਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬੁਕਰਾ
1: ਨਾਨਕ ਕਾੜ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਛਪਸ ਨਾਇ ਕਛੁ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੇ।

0: ਬੁਝਾਰਤ ਬੂਝੈ ਡੋਰਾ,
1: ਜਿਸ ਕਰਿਓ ਤੋ ਸਮਝੇ ਭੋਰਾ,
0: ਅਹਾਂ ਵਿਸਨ ਪਦ ਗਾਵੇ ਗੁੰਗ,
1: ਜਤਨ ਕਰੈ ਤੋ ਵਿਸਨ ਭੰਗ,
0: ਐ ਪਿੰਗਲ ਪਰਵਤ ਪਰ ਭਵਨ,
1: ਨਹੀਂ ਹੋ ਤੂ ਆਉਸ ਗਵਨ,
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ,
1: ਨਾਨਕ ਤੁਮਰੀ ਕਿਰਪਾ ਤਰੈ,
0: ਸੰਗ ਸਹਾਇ ਸੋ ਆਵੇ ਨਾ ਚੀਤ,
1: ਜੋ ਬੈਰਾਈ ਤਾਂ ਸੁਪ੍ਰੀਤ,
0: ਮਨਵਾ ਕੇ ਗ੍ਰਹਿ ਪਿਤਰ ਵਸੈ,
1: ਅਨੰਦ ਕੇਲ ਮਾਇਆ ਰੰਗ ਰਸੈ,
0: ਦ੍ਰਿੜ ਕਰ ਮਾਨੈ ਮਨੈ ਪ੍ਰਤੀਤ,
1: ਕਾਲ ਨਾ ਆਵੇ ਮੂੜੇ ਚੀਤ,
0: ਬੈਰ ਵਿਰੋਧ ਕਾਮ ਕ੍ਰੋਧ ਮੋਹ,
1: ਝੂਠ ਵਿਕਾਰ ਮਹਲੋਕ ਧਰੋ,
0: ਜੁਗਤ ਬਿਹਾਨੇ ਕਈ ਜਨਮ,
1: ਨਾਨਕ ਰਾਖ ਲਿਓ ਆਪਨ ਕਰ।

0: ਕੀ ਪ੍ਰੀਤ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸਬਾਇਆ
1: ਮਿਥਿਆ ਹੋਮੇ ਮਮਤਾ ਮਾਇਆ
0: ਮਿਥਿਆ ਰਾਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਤ ਹਸਤੀ ਅਸ਼ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਤ੍ਰੋਹ ਮੋਹ ਅਭਿਮਾਨ
1: ਮਿਥਿਆ ਆਪ ਸੁਪਰ ਕਰਤ ਗੁਮਾਨ
0: ਅਸਥਿਰ ਭਗਤ ਸਾਧ ਕੀ ਸ਼ਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਮਿਥਿਆ ਸ਼ਰਵਨ ਪਰ ਨਿੰਦਾ ਸੁਣੈ
1: ਮਿਥਿਆ ਹਸਤ ਪਰ ਦਰਪ ਕੋ ਹਿਰੈ
0: ਮਿਥਿਆ ਨੇਤਰ ਪਿਖਤ ਪਰ ਤਰਿਆ ਰੁਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਚਰਨ ਪਰ ਬੇਕਾਰ ਕੋ ਧਾਵੈ
1: ਮਿਥਿਆ ਮਨ ਪਰ ਲੋਭ ਲੁਭਾ

0: ਕੰਦ
1: ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
0: ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
0: ਜੋ ਕੇ ਬਨ ਕੇ ਨਿਰਾਰ ਧਾਮ
1: ਧਨ ਤਨ ਤੇਜਾਂ ਜਹ ਕਟ ਵਸਿਓ ਹਰ

0: ਨਗਤਾਂ ਕੀ ਭਗਤ ਕਰੇ,
1: ਜੇ ਪ੍ਰਸਾਦ ਆਭੋਕਨ ਪਹਿਰੀ ਜੈ,
0: ਮਨ ਤੇ ਸਿਮਰਤ ਕਿਉ ਆਲਸ ਕੀ ਜੈ,
1: ਜੇ ਪ੍ਰਸਾਦ ਅਸ਼ਭ ਹਸਤ ਅਸਵਾਰੀ,
0: ਮਨ ਤੇ ਪ੍ਰਭ ਕੋ ਕਬੂ ਨ ਪਿਸਾਰੀ,
1: ਜੇ ਪ੍ਰਸਾਦ ਬਾਗ ਮਿਲਕ ਧਨਾ,
0: ਰਾਗ ਪਰੋਏ ਪ੍ਰਭ ਆਪਣੇ ਮਨਾ,
1: ਜਿਨ ਤੇਰੀ ਮਨ ਬਣਤ ਬਣਾਈ,
0: ਉਠਤ ਬੈਠ ਸਤਿ

0: ਜਪੇ ਜਪ ਸੋਏ,
1: ਆਪ ਜਪਾਏ ਜਪੇ ਸੋ ਨਾਉ,
0: ਆਪ ਗਵਾਏ ਸੋ ਹਰ ਗੁਣ ਗਾਉ,
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ,
0: ਪ੍ਰਭ ਦਇਆ ਤੇ ਕਮਲ ਵਿਗਾਸ,
1: ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ,
0: ਪ੍ਰਭ ਦਇਆ ਤੇ ਮਤ ਉੱਤਮ ਹੋਏ।

0: ਸਾਵੇ।
1: ਸਾਧ ਸੰਗ ਧਰਮ ਰਾਏ ਕਰੇ ਸੇਵਾ,
0: ਸਾਧ ਕੇ ਸੰਗ ਸੋਭਾ ਸੁਰਦੇਵਾ।
1: ਸਾਧੂ ਕੈ ਸੰਗ ਪਾਪ ਲਾਇਨ,
0: ਸੰਗ ਅੰਮ੍ਰਿਤ ਗੁਣ ਗਾਇਨ।
1: ਸਾਧ ਕੈ ਸੰਗ ਸਰਬ ਤਾਨ ਗਮ,
0: ਨਾਨਕ ਸਾਧ ਕੇ ਸੰਗ ਸਫਲ ਜਨਮ।
1: ਸਾਧ ਕੈ ਸੰਗ ਨਹੀਂ ਕਛ ਘਾਲ,
0: ਦਰਸ਼ਨ ਭੇਟਤ ਹੋਤ ਨਿਹਾਲ।
1: ਸਾਧ ਕੈ ਸੰਗ ਕੁਲੂਕਤ ਹਰੈ,
0: ਸਾਧ ਕੇ ਸੰਗ ਨਰਕ ਪਰ ਹਰੇ।
1: ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ,
0: ਸਾਧ ਸੰਗ ਵਿਛੜਦੇ ਹਰ ਮੇਲਾ।
1: ਜੋ ਇੱਛੈ ਸੋਈ ਫਲ ਪਾਵੈ,
0: ਸਾਧ ਕੇ ਸੰਗ ਨਾ ਬਿਰਥਾ ਜਾਵੇ।
1: ਪਾਰ ਬ੍ਰਹਮ ਸਾਧ ਰਿਧ ਵਸੈ,
0: ਨਾਨਕ ਉਤਰੇ ਸਾਧ ਸੁਨ ਰਸੈ।
1: ਸਾਧ ਕੈ ਸੰਗ ਸੁਨੋ ਹਰ ਨਾਉ,
0: ਸਾਧ ਸੰਗ ਹਰ ਕੇ ਗੁਣ ਗਾਉ।
1: ਸਾਧ ਕੈ ਸੰਗ ਨਾ ਮਨ ਤੇ ਵਿਸਰੈ,
0: ਸਾਧ ਸੰਗ ਸਰ ਪਰ ਨਿਸਤਰੈ।
1: ਸਾਧ ਕੈ ਸੰਗ ਲੱਗੈ ਪ੍ਰਭ ਮੀਠਾ,
0: ਸਾਧੂ ਕੇ ਸੰਗ ਕਟ ਕਟ ਡੀਠਾ।
1: ਸਾਧ ਸੰਗ ਭਏ ਆਗਿਆਕਾਰੀ,
0: ਸਾਧ ਸੰਗਤ ਪਈ।

0: ਦੀ ਬ੍ਰਹਮ ਗਿਆਨੀ ਸਦਾ ਨਿਰਲੇਪ
1: ਜੈਸੇ ਜਲ ਮੈਂ ਕਮਲਿਆ ਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ
1: ਜੈਸੇ ਸੂਰ ਸਰਬ ਕੋ ਸੋਖ
0: ਬ੍ਰਹਮ ਗਿਆਨੀ ਕੈ ਦਿਸ਼ਟ ਸਮਾਨ
1: ਜੈਸੇ ਰਾਜ ਰਾਮ ਕੋ ਲਾਗੇ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਜ ਏਕ
1: ਜੋ ਵਸੁਧਾ ਕੋ ਖੋਤੇ ਕੋ ਚੰਦਰ ਲੇਪ
0: ਬ੍ਰਹਮ ਗਿਆਨੀ ਕਾ ਇਹ ਗੁਨਾਉ
1: ਨਾਨਕ ਜਿਉ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ
1: ਜੈਸੇ ਮੈਲ ਨ ਲਾਗੇ ਜਲਾ
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ
1: ਜੈਸੇ ਤਰਿਉ ਪਰਿਆਕਾਸ
0: ਬ੍ਰਹਮ ਗਿਆਨੀ ਕੈ ਮਿੱਤਰ ਸਦਰ ਸਮਾਨ।

0: ਬ੍ਰਹਮ ਗਿਆਨੀ ਕੀ ਸਭ ਉਪਰਮਾਇਆ,
1: ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਪਇਆ,
0: ਬ੍ਰਹਮ ਗਿਆਨੀ ਸਦਾ ਸਮਦਰਸ਼ੀ,
1: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ,
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ,
1: ਬ੍ਰਹਮ ਗਿਆਨੀ ਕੀ ਨਿਰਮਲ ਜੋਤਾ,
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ,
1: ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ,
0: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ,
1: ਬ੍ਰਹਮ ਗਿਆਨੀ ਏਕ ਉਪਰਿਆਸ,
0: ਬ੍ਰਹਮ ਗਿਆਨੀ ਕਾ ਨਹੀਂ ਬਿਨਾਸ,
1: ਬ੍ਰਹਮ ਗਿਆਨੀ ਕੇ ਗਰੀਬੀ ਸਮਾਨ,
0: ਬ੍ਰਹਮ ਗਿਆਨੀ ਪਰਉਪਕਾਰ ਮਹਾ, ਬ੍ਰਹਮ ਗਿਆਨੀ ਲੈ ਤਾਵਤ ਬੰਦਾ,
1: ਬ੍ਰਹਮ ਗਿਆਨੀ
0: ਕਹਿ ਹੋਏ ਸੁਭਲਾ,
1: ਬ੍ਰਹਮ ਗਿਆਨੀ ਸੋ ਫਲ ਫਲਾ,
0: ਬ੍ਰਹਮ ਗਿਆਨੀ ਸੰਗ ਸਗਲ ਉਦਾਰ।

0: ਅਗਰ ਅਨੇਕ ਭਾਤ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਦ ਬਲਿਹਾਰ।

ਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਮਾਵਨਾ ਨਾਨਕ ਇਹ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਅਵਰੋ ਪਾਪ ਸਮੀਤ ਬਿਸਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਹੇ ਧਨ ਸੰਚੋ ਹੋਵੋ ਭਗਵੰਤ ਏਕ ਆਸ ਰਾਖੋ ਮਨ ਮਾਹੇ ਜਿਸ ਧਨ ਕੋ ਚਾਰ ਕੁੰਠ ਉਠਾਵੇ ਜਿਸ ਸੁਖ ਕੋ ਨਿਤਬਾ ਛੈ ਮੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਅਨੁਕੂਪਾ ਵੀ ਰੋਕ ਨਾ ਜਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਮਨ ਪ੍ਰਭੂ ਦੋ ਹਰ ਕੈ ਨਾਏ ਤਾਂ ਕੋ ਬਿਘਨ ਨਾ ਲਾਗੈ ਕੋਈ ਕਲ ਤਾਤੀ ਠੰਡਾ ਹਰ ਨਾਉ ਭਾਉ ਬਿਨ ਸਹਿ ਪੂਰਨ ਹੋਏ ਆਸ ਤਿਤ ਕਰ ਜਾਏ ਬਸੈ ਅਬਿਨਾਸੀ ਤਤ ਵਿਚਾਰ ਕਹੈ ਜਨ ਸਾਚਾ ਆਵਾ ਗਮਨ ਮਿਟੈ ਪ੍ਰਭ ਸੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਅਨੁਕੂ ਭਾਵ ਨਾ ਛੂਟਨ ਹਾਰੇ ਹਰ ਕੀ ਭਗਤ ਕਰੋ ਮਨ ਲਾਏ ਸੰਗ ਨਾ ਚਾਲੁਸ ਤੇਰਾ ਤਨਾ ਸੁਤ ਮੀਤ ਕੁਟੰਬਰ ਬਨਥਾ ਰਾਜ ਰੰਗ ਮਾਇਆ ਵਿਸਥਾਰ ਆਸਾ ਸਥਿਰ ਰਥ ਸਵਾਰੀ ਜਿੰਦੀ ਏ ਤਿਸ ਬੁਝੇ ਨਾ ਬੇਗਾਨਾ ਗੁਰ ਕੀ ਮਤ ਤੂਲ ਹੇ ਆਨੇ ਹਰ ਕੀ ਭਗਤ ਕਰੋ ਮਨ ਮੀਤ ਚਰਨ ਕਮਲ ਰਾਖੋ ਮਨ ਮਾਹੀ ਆਪ ਜਪੋ ਵਰਾ ਨਾਮ ਜਪਾਵੋ ਸਾਰ ਭੂਤ ਸਤ ਹਰ ਕੋ ਨਾਓ ਗੁਣ ਗਾਵੋ ਤ੍ਰਿਉ ਤ੍ਰਿਸਮੈਲ ਹੋਏ ਅਚਿੰਤ ਵਸੈ ਸੁਖ ਨਾਲ ਛਾੜ ਸਿਆਨਮ ਸਗਲੀ ਮਨਾ ਹਰ ਪੂੰਜੀ ਸੰਜ ਕਰੋ ਵਿਵਹਾਰ ਸਰਵ ਨਿਰੰਤਰ ਏਕੋ ਦੇਖ ਮਸਤਕ ਲੇ

0: ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਦਾਨ
1: ਕਰ ਕਿਰਪਾ ਦੇ ਵੋ ਹਰਨਾਮ
0: ਸਾਧ ਜਨਾ ਕੀ ਮੰਗੋ ਤੂ
1: ਪਾਰ ਬ੍ਰਾਹਮਣ ਸਰਦਾ ਪੂਰ
0: ਸਦਾ ਸਦਾ ਪ੍ਰਭ ਕੇ ਗੁਣ ਗਾਵੋ
1: ਸਾਧ ਸਾਧ ਪ੍ਰਭ ਤੁਮੇ ਤੇ ਆਵੋ
0: ਚਰਨ ਕਮਲ ਸਿਉ ਲਾਗੈ ਪ੍ਰੀਤ
1: ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਏ ਕੋਟ ਏਕੋ ਆਧਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਅਰਸ ਪਾਵੇ ਬਿਰਲਾ ਕੋਏ
0: ਜਿਨ ਚਾਖੈ ਸੇ ਜੰਤਰ ਪਤਾਨੇ
1: ਪੂਰਨ ਪੁਰਖ ਨਹੀਂ ਡੋਲਾਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ
1: ਜੇ ਚਾਓ ਸਾਧ ਕੇ ਸੰਗ
0: ਹਰੇ ਸ਼ਰਨ ਆਨ ਸਭ ਤਿਆਗ
1: ਅੰਤਰ ਪ੍ਰਗਾਸ ਆਨ ਦਿਨ ਦੇ ਬਿਲਾਗ
0: ਬਿੜ ਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਮ ਰਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ
1: ਸਤਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਇਓ ਦਇਆਲ
1: ਕਿਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ
1: ਜਨਮ ਮਰਨ ਦੁਖ ਪਰਮ ਗਿਆ
0: ਇਚ ਪੁਨੀ ਸ਼ਰਧਾ ਸਭ ਪੂਰੀ ਜਿਸਕਾ ਸਾਧਨ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੁਖ ਵਿਸਰੈ ਜੇ ਕਾਲ ਨਾ ਭਾਨੈ ਸੁਖ ਵਿਸਰੈ ਜਿਨ ਸਭ ਕਿਛ ਦਿਆ ਸੁਖ ਵਿਸਰੈ ਜੇ ਅਗਨ ਮੈਂ ਰਾਖੈ ਸੁਖ ਵਿਸਰੈ ਜੇ ਬਿਕਤੇ ਕਾਢੈ ਗੁਰਪੁਰੈ ਤਤ ਹੈ ਬੁਝਾਇਆ ਸਾਜਨ ਸੰਤ ਕਰੋ ਇਹ ਕਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਭਗਤ ਪਾਏ ਤੁਰੀਏ ਸੰਸਾਰ ਸਰਬ ਕਲਿਆਣ ਸੁਖ ਨਿਧ ਨਾਮ ਸਗਲ ਦੁਖ ਕਾਹੋ ਬਤਨਾਸ ਉਪਜੀ ਪ੍ਰੀਤ ਪ੍ਰੇਮ ਰਸਾਓ ਨੇਤਰੋ ਪੇਕ ਦਰ ਸੁਖ ਹੋਏ ਭਗਤ ਜਿਨਾ ਕਹਿ ਮਨ ਤਰ ਰੰਗ ਏਕ ਬਸ ਦੀ ਜੈ ਕਰਮਿਆ ਤਾਂ ਕਿ ਉਪਮਾ ਕਹੀ ਨਾ ਜਾਏ ਪ੍ਰਭ ਬਖਸ਼ੰਦ ਦੀਨ ਦਿਆਲ ਅਨਾਥ ਨਾਥ ਗੋਬਿੰਦ ਗੋਪਾਲ ਆਦਿ ਪੁਰਖ ਕਾਰਨ ਕਰਤਾਰ ਜੋ ਜੋ ਜਪੈਸ ਹੋਏ ਪੁਨੀਤ ਹਮ ਨਿਰਗੁਣਿਆਰ ਨੀਚ ਅਜਾਨ ਸਰਵ ਬੈਕੁੰਠ ਮੁਕਤ ਮੁਖ ਪਾਏ ਅਨਖ ਰਾਜ ਭੋਗ ਵਡਿਆਈ ਬਹੁ ਭੋਜਨ ਕਾ ਪਰ ਸੰਗੀਤ ਭਲੀ ਸੁਕਰਨੀ ਸੋਭਾ ਧਨਵੰਤ

0: ਕਹਾਵਤ
1: ਆਲ
0: ਜਾਲ ਮਾਇਆ ਜੰਜਾਲ ਦੁੱਖ ਸੁਖ ਮਾਨ ਅਪਮਾਨ ਆਪਣ ਖੇਲ ਆਪ ਕਰ ਦੇਖੈ ਜਹ ਭਗਤ ਭਗਤ ਹੈ ਆਪ ਦੋ ਪਾਖਾ ਆਪੇ ਧਨੀ ਆਪੇ ਕੌਤ ਕਰੇ ਅੰਧ ਚੋਜ।

0: ਰਾਸ਼ਟਰਪਤੀ ਆਪ ਕਥੇ ਆਪ ਸੁਣਨੇ ਹਾਰ
1: ਆਪੇ ਕਾਮ ਵਿਸਤਾਰ
0: ਜਤ ਸੁਭਾਵਿਤ ਅਸਿਸ਼ਟ ਪਾਏ
1: ਆਪਣੇ ਪਾਣੇ ਲੈ ਸਮਾਏ
0: ਤੁਮ ਤੇ ਭਿੰਨ ਨਹੀਂ ਕਿਛੁ।

ਆਪਣੇ ਕਰਤਵ ਜਾਣੇ ਆਪ ਰਿਤ ਪਾਲੇ ਜੀਅਨ ਬਹੁ ਭਾਂਤ ਜਿਸ ਭਾਵੈ ਤਿਸ ਲੈ ਮਿਲਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਜਨ ਲਾਗਾ ਹਰੇ ਕਹਿਣਾਏ ਸ਼ਿਵ ਕੋ ਸੇਵਾ ਬਣਾਈ ਇਸ ਤੇ ਉੱਪਰ ਨਹੀਂ ਵਿਚਾਰ ਮੰਦਨ ਤੋਰ ਭਏ ਨਿਰਵੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਸਾਧ ਸੰਗ ਮਿਲ ਕਰੋ ਆਨੰਦ ਰਾਮ ਨਾਮ ਦਤ ਕਰੋ ਵਿਚਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਆਠ ਪਹਿਰ ਪ੍ਰਾਪੇ ਖੋ ਨੇਰਾ ਸੁਨ ਉਪਦੇਸ਼ ਹਿਰਦੈ ਬਸਾਵੋ ਹਲਤ ਪਲਤ ਦੋ ਲਿਹੋ ਸਵਾਰ ਪੂਰੇ ਗੁਰ ਕੀ ਪੂਰੀ ਦੀਖਿਆ ਮਨ ਤਨ ਨਾਮ ਜਪੋ ਲਿਵਲਾਏ।

ਨਿਰਭਉ ਜਪ ਸਗਲ ਭਉ ਮਿਟੈ ਜਿਸ ਪ੍ਰਭੁ ਰਾਖੈ ਤਿਸੁ ਨਾਹੀ ਦੁਖ ਚਿੰਤਾ ਜਾਏ ਮਿਟੈ ਅਹੰਕਾਰ ਸਿਰ ਉਪਰ ਠਾਡਾ ਗੁਰਸੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਧਨ ਸੇਵਾ ਸੇਵਕ ਪ੍ਰਵਾਨ ਜਿਸਮ

0: ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭਿਠਾ
1: ਨਾ ਪ੍ਰਭੂ ਕਾ ਲਾਗਾ ਮੀਠਾ
0: ਸਗਲ ਸਮਗਰੀ ਏਕ ਸਖਟ ਮਾਹੇ
1: ਅਨਿਕ ਰੰਗ ਨਾ ਨਾਦਿਸ ਜਾਏ
0: ਨਾਨਦ ਅੰਮ੍ਰਿਤ ਪ੍ਰਭ ਕਾ ਨਾਮ
1: ਦੇਈ ਮੈਂ ਇਸ ਕਾ ਵਿਸਰਾਮ
0: ਸੁਨ ਸਮਾਦ ਅਨਤੈ ਨਾਦ
1: ਕਹਿ ਨ ਜਾਈ ਅਚਰ ਵਿਸਮਾਦ
0: ਤਿਨ ਦੇਖਿਆ ਜਿਸ ਆਪ ਦਿਖਾਏ
1: ਨਾਨਕ ਤਿਸ ਜਨ ਸੋਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ

0: ਤਿਸਤੇ ਭਿੰਨ ਨਹੀਂ ਕੋਠਾਓ, ਵੇਦ ਪੁਰਾਣ ਸਿਮਰਤ ਮੈਂ ਦੇਖ,
1: ਸਸਿਆ ਸੂਰ ਨਖਤਰ ਮੈਂ ਏਕ,
0: ਬਾਣੀ ਪ੍ਰਭ ਕੀ ਸਭ ਕੋ ਬੋਲੇ,
1: ਆਪ ਡੋਲ ਨਾ ਕਬੂ ਡੋਲੇ,
0: ਸਰਬ ਕਲਾ ਕਰ ਖੇਲੈ ਖੇਲ,
1: ਬੋਲ ਨਾ ਪਾਈਏ ਗੁਣਿਆ ਬੋਲ,
0: ਸਰਬ ਜੋਤ ਮੈਂ ਜਾਂ ਕੀ ਜੋਤ, ਗੁਰ ਪ੍ਰਸਾਦ ਭਰਮ ਕਾ ਨਾਸ, ਸੰਤ ਜਨਾ ਕਾ ਬੇਖਿਨ ਸਭ ਬ੍ਰਹਮ, ਸੰਤ ਜਨਾ ਸੁਨੈ ਸ਼ੁਭ ਬਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਅੰਤਰ ਬਸੇ ਬਾਹਰ ਭੀ ਉਹੀ, ਆਪ ਸਤ ਕੀਆ ਸਭ ਸਤ, ਤਿਸ ਭਾਵੇ ਤਾਂ ਕਰੇ ਵਿਸਥਾਰ, ਅਨਿਕ ਲਾਲ ਕੀ ਨਹਿ ਜਾਏ, ਕਵਨ ਨਿਕਟ ਕਵਨ ਕਹੀਐ ਦੂਰ, ਅੰਤਰਗਤ ਜਿਸ ਆਪ ਜਨਾਏ, ਸਰਬ ਭੂਤ ਆਪ ਵਰਤਾਰਾ, ਸਗਲ ਸਮਗਰੀ ਜਾਂ ਕਾਤਨਾ, ਆਪਨ ਜਾਨ ਖੇਲ ਬਨਾਇਆ, ਸਭ ਕੈ ਮਦ ਅਲਿਪ ਤੁਰ ਹੈ, ਆਗਿਆ ਆਵੇ ਆਗਿਆ ਜਾਏ, ਇਸੇ ਹੋਏ ਸੁਨਾ ਹੀ ਬੁਰਾ, ਆਪ ਭਲਾ ਕਰ ਦੂ ਤਤ ਨਿੱਕੀ, ਆਪ ਸਾਚ ਧਾਰੀ ਸਭ ਸਾਚ, ਤਾਂ ਕਿ ਗਤਮਿਤ ਕਹੀ ਨਾ ਜਾਏ, ਇਸ ਕਾ ਕੀਆ ਸਭ ਪ੍ਰਵਾਨ, ਜੋ ਜਾਣੇ ਤਿਸ ਸਦਾ ਸੁਖ ਹੋਏ, ਉਹ ਧਨਵੰਤ ਕੁਲਵੰਤ ਪਤਵੰਤ, ਧਨ ਧਨ ਧਨ ਜਨ ਆਇਆ, ਜਨਿਆ ਵਨ ਕਾ ਇਹ ਸੁਭਾਓ, ਆਪ ਮੁਕਤ ਮੁਕਤ

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵੀ ਜੁੜ ਬੈਠੇ ਗੁਰੂ ਸਾਧਸੰਗ ਜੀ ਸੇਵਕ ਪਰਿਵਾਰ ਵੱਲੋਂ ਬੇਟਾ ਵਿਹਾਨ ਸਿੰਘ ਦੇ 10ਵੇਂ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸੇਵਕ ਪਰਿਵਾਰ ਨੇ ਸਤਿਗੁਰਾਂ ਚਰਨ ਪਰਸੇ ਆਪ ਜੀ ਨੇ ਪਵਿੱਤਰ ਬਾਣੀ ਦਾ ਕੀਰਤਨ ਸਰਵ ਕੀਤਾ। ਅਰਦਾਸ ਕਰਨੀ ਸਤਿਗੁਰਾਂ ਚਰਨਾਂ ਵਿੱਚ ਸਤਿਗੁਰ ਕਿਰਪਾ ਕਰਨ, ਬੱਚੇ ਨੂੰ ਦਰੋਂ ਘਰੋਂ ਗੁਰਸਿੱਖੀ ਜਿਵੇਂ ਨਾਮ ਬਾਣੀ ਦਾਤਾ ਬਖਸ਼ਿਸ਼ ਕਰਕੇ ਸਮੂਹ ਸੇਵਕ ਪਰਿਵਾਰ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣ। ਆਓ ਰਲ ਕੇ ਹੁਣ ਸਾਰੇ ਬਾਣੀ ਜਾਪ ਕਰੀਏ। ਜਿੰਨੀ ਵੀ ਸੰਗਤ ਹੈ ਸਾਰੀ ਸੰਗਤ ਆਪਣੀ ਹਾਜ਼ਰੀ ਲਵਾਏ ਜੀ, ਕੋਈ ਵੀ ਰਿਸ਼ਤਾ ਵਾਂਝੀ ਨਾ ਰਹੇ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜਿਉ ਪਿੰਡ ਸਭ ਕਹੁ ਨਾਨਕ, ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌਨੀ ਦੇ ਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ, ਛਕਿਆ ਦੇਖ ਚਲਾਈ, ਤੇਗ ਵਾਹੀ ਦੇਖ ਕੇ ਅਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ, ਦੇਖ ਤੇਗ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾ, ਮਤ ਉੱਚੀ ਮਤ ਦਾ ਰਾਖਾ, ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੀ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਤ,

ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਗੁਣਵੀਰ ਸਿੰਘ ਬੀਬੀ ਰਮਨਜੀਤ ਕੌਰ ਜੀ ਦੇ ਪਰਿਵਾਰ ਵੱਲੋਂ ਆਪਣੇ ਬੱਚੇ ਵਿਹਾਨ ਸਿੰਘ ਦੇ 10ਵੇਂ ਜਨਮਦਿਨ ਦੇ ਸੰਬੰਧ ਵਿੱਚ ਆਪ ਜੀ ਦੇ ਚਰਨ ਕਮਲਾਂ ਪਾਸ ਸ਼੍ਰੀ ਸੁਖਮਨੀ ਸਾਹਿਬ ਜੀ

ਸੰਗਤੀ ਰੂਪ ਦੇ ਵਿੱਚ ਪੜ੍ਹੇ ਗਏ ਸਤਿਗੁਰੂ ਜੀ ਆ, ਗੁਰਬਾਣੀ ਪੜ੍ਹਦੇ ਹਾਂ, ਆਪ ਜੀ ਦੇ ਹਜ਼ੂਰ ਕੀਰਤਨ ਜਸ ਕਰਦੇ ਹਾਂ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕਰਦੇ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਆਪ ਜੀ ਨੇ ਕਿਰਪਾਲਤਾ ਕਰਨੀ, ਬੱਚੇ ਵਿਹਾਨ ਸਿੰਘ ਨੂੰ ਤੰਦਰੁਸਤੀ, ਚੜ੍ਹਦੀ ਕਲਾ ਲਮੇਰੀ ਆਰਜ਼ਾ, ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਆਪ ਜੀ ਨੇ ਸਮੂਹ ਪਰਿਵਾਰ ਅੰਦਰ ਨੇਮ ਪ੍ਰੇਮ ਬਖਸ਼ਣੇ, ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਭਜਨਜੀਤ ਕੌਰ ਤਿਨ੍ਹਾਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਕਰਨੀਆਂ ਤੰਦਰੁਸਤੀਆਂ ਬਖਸ਼ਣੀਆਂ, ਆਪਣੇ ਦਰਕਰ ਦੇ ਨੇਮ ਪ੍ਰੇਮ ਬਖਸ਼ਣੇ। ਸਰਦਾਰ ਗੁਰਪ੍ਰੀਤ ਸਿੰਘ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਕੜਾਹ ਪ੍ਰਸ਼ਾਦ ਦੀ ਰੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਰਪਾ ਕਰੋ ਹੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੂੰ ਕੋਈ ਮਾਟੀ ਕਾ ਕਿਆ ਧੁੱਪੈ ਸੁਆਮੀ ਮਾਨਸ ਕੀ ਗਤ ਇਹੀ ਹੋਂ ਆਇਆ ਦੂਰਾਂ ਹੁਣ ਚੱਲ ਕੈ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦਨੀ ਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦਨੀ ਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ।

ਲੈ ਦ੍ਰਿੜ ਕਰ ਰਹਿਆ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਬੀਚ ਹਮ ਤੁਮ ਕਸ਼ ਹੋਤੇ।

ਦਿਓ ਗੁਰ ਕੀਓ ਬੰਧਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੁ ਨਾਨਕ ਨੇ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਮੁਖ ਪਰਿਵਾਰ ਸਰਦਾਰ ਗੁਣਵੀਰ ਸਿੰਘ, ਬੀਬੀ ਰਮਨਜੀਤ ਕੌਰ ਜੀ ਦੇ ਸਪੁੱਤਰ ਵਿਹਾਨ ਸਿੰਘ ਦੇ 10ਵੇਂ ਜਨਮ ਦਿਨ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾ ਕਰਨ, ਸਰਦਾਰ ਵਿਹਾਨ ਸਿੰਘ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਹੁਣ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਆਰੰਭ ਹੋਣਗੇ, ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਉਪਰੰਤ ਆਈ ਹੋਈ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਲੰਗਰ ਪ੍ਰਸ਼ਾਦ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

वाहेगुरु जी का खालसा, वाहेगुरु जी की फतेह।

ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਇ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੀ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋਂ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ

ਸੰਤਨ ਪਾਰਾ ਵਰਿਆ ਸਭ ਨਿਦਾਨ ਦਸ ਅਸਤ ਸਿਧਾਨ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵਹ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ

ਸੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ ਤੂੰ ਨਿਹ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ

ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ

ਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਹੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ।

ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ

ਸੇਵਕ ਸੇਖਿਆ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੋ ਕਰਿਅਹ ਰੱਛਾ ਰਾਖ ਲੇ ਹੋ ਮੋਹੇ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਟਨ ਕੇ ਹੰਤਾ ਤੁਮ ਹੋ ਪੁਰੀ

नमस्कार है ताहि हमारा। जवन काल सब जगत बनायो, देव दैत जच्छ

ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੀ ਪਟ ਪਟ ਕੀ ਜਾਨੈ, ਜਾਬੁਦ ਕਰ

ਭਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀਂ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲਰਾ ਜਾਹਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਵਯੰ ਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ

ਆਪ ਤਨਕ ਮੈਂ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ। ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ, ਏਕ ਬਾਰ ਜਿਨ ਤੁਮੈਂ ਸੰਭਾ

ਕਿ ਨ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਵੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰ।

ਦਾਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਮ ਪਾਇਆ।

ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ, ਕਰਤਨ ਤੇਰੈ ਸਭ ਕਿਛ ਹੈ। ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ।

ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋਹ, ਜਿਸ ਦੀਆ

ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵਡ ਪਾਗੀ, ਸਗਲ ਮਨੋਰਥ ਪੂਰੇ।

ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ, ਨਾਹੀਂ ਤੇਰੇ ਛੱਡ ਜਾਹੇ। ਭਉਜਲ ਵਿਖਮ ਅਸਗਾਹ, ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹਿ ਸਾਹੇ।

ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰਨਾਮ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ, ਜਿਸਨੋ ਇਹ ਵੱਥ ਦੇਹ, ਜਗ ਮੈਂ ਉੱਤਮ ਕਾਢੀਐ। ਵਿਰਲੇ ਕੇਈ ਕੇ ਮਹੱਲਾ ਪੰਜਵਾ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਕਿਰਪਾਲਤਾ ਕਰਨ ਅੱਜ ਦਾ ਜੋ ਪਾਵਨ ਸ਼ਬਦ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ। ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 14 ਦਾ ਇਹ ਸਲੋਕ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 281 ਪਰ ਸੁਸ਼ੋਭਿਤ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਕਿਰਪਾਲਤਾ ਕਰਨ ਅੱਜ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਸ਼ਬਦ ਉਪਦੇਸ਼ ਰੂਪ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਜਿਹਦੇ ਵਿੱਚ ਮਹਾਰਾਜ ਜੀ ਨੇ ਨਿਰਣਾ ਕੀਤਾ ਸਲੋਕ, ਸਲੋਕ ਦਾ ਅਰਥ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਮਹਾਰਾਜ ਜੀ ਨੇ ਆਰੰਭਤਾ ਕੀਤੀ ਹੈ, ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਹ ਭਲੇ ਪੁਰਸ਼ੋ, ਸੰਸਾਰਿਕ ਸਿਆਣਪ ਅਤੇ ਸੰਸਾਰਿਕ ਚਤੁਰਾਈ ਦਾ ਤਿਆਗ ਕਰੋ। ਇਸ ਜੀਵਨ ਦੇ ਵਿੱਚ ਸਿਮਰੋ ਹਰ ਹਰ ਰਾਏ ਕਹਿਣ ਲੱਗੇ, ਜੋ ਹਰ ਅਕਾਲ ਪੁਰਖ ਇਸ ਸ੍ਰਿਸ਼ਟੀ ਦੇ ਵਿੱਚ ਅਵਗੁਣਾਂ ਨੂੰ ਹਰ ਰਹਿਣ ਵਾਲਾ ਹੈ, ਰਾਏ ਸ੍ਰਿਸ਼ਟੀ ਦਾ ਮਾਲਕ ਹੈ, ਰਾਜਾ ਹੈ। ਮਹਾਰਾਜ ਜੀ ਕਹਿੰਦੇ, ਤਜੋ ਸਿਆਣਪ ਸੁਰਜਨ ਹੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ। ਮਹਾਰਾਜ ਜੀ ਕਹਿੰਦੇ, ਮਨ ਦੇ ਵਿੱਚ ਇੱਕ ਆਸ ਰੱਖੋ। ਉਹ ਆਸ ਕੀ ਹੈ? ਹਰ ਦੀ, ਅਕਾਲ ਪੁਰਖ ਦੀ। ਏਕ ਆਸ ਹਰ ਮਨ ਰੱਖੋ ਹੋ ਨਾਨਕ, ਦੁੱਖ ਭਰਮ ਪਉ ਜਾਏ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ, ਮਨ ਦੇ ਵਿੱਚ ਇੱਕ ਅਕਾਲ ਪੁਰਖ ਦੀ ਆਸ ਰੱਖੋ, ਜਿਹਦੇ ਨਾਲ ਹੋਵੇਗਾ ਕਿ ਸਤਿਗੁਰੂ ਜੀ ਕਹਿਣ ਲੱਗੇ, ਨਾਨਕ ਦੁੱਖ ਭਰਮ ਪਉ ਜਾਏ। ਮਹਾਰਾਜ ਕਹਿਣ ਲੱਗੇ, ਇਹ ਨਾਨਕ ਜੀ, ਜਿਹਦੇ ਕਰਕੇ ਦੁੱਖ ਵੀ ਚਲਾ ਜਾਏਗਾ, ਭਰਮ ਵੀ ਚਲਾ ਜਾਏਗਾ, ਦੁਨਿਆਵੀ ਡਰ ਸਮਾਪਤ ਹੋ ਜਾਣਗੇ। ਮਹਾਰਾਜ ਕਹਿਣ ਲੱਗੇ, ਇੱਕ ਆਸ ਜਿਹੜੀ ਹੈ, ਇੱਕ ਤੇ ਹੋਣੀ ਬੜੀ ਲਾਜ਼ਮੀ ਹੈ, ਇੱਕ ਤੇ ਭਰੋਸਾ ਰੱਖਣਾ ਬਹੁਤ ਜ਼ਿਆਦਾ ਲਾਜ਼ਮੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਸਮਝਾ ਦਿੱਤਾ ਹੈ। ਮਹਾਰਾਜ ਕਹਿਣਗੇ, ਸਾਰੀਆਂ ਸਿਆਣਪਾਂ, ਸਾਰੀ ਚਤੁਰਾਈ,
ਆਪਣੇ ਜੀਵਨ ਵਿੱਚੋਂ ਛੱਡੀਏ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਮਹਾਰਾਜ ਨੇ ਸਪਸ਼ਟ ਕਰ ਦਿੱਤਾ। ਮਹਾਰਾਜ ਜੀ ਕਹਿਣਗੇ ਚਤੁਰਾਈ ਨਾ ਚਤੁਰ ਭੁਜ ਪਾਈਏ, ਦੁਨਿਆਵੀ ਚਤੁਰਾਈ ਕਰਾਂਗੇ, ਕਰਤੇ ਪੁਰਖ ਵਾਲੇ ਪਾਸੇ ਕੋਈ ਵੀ ਪ੍ਰਾਪਤੀ ਤੁਹਾਡੇ ਜੀਵਨ ਵਿੱਚ ਨਹੀਂ ਹੈ। ਇੱਕ ਪਾਸੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਸਹਿਸ ਸਿਆਣਪ ਕਰ ਰਹੇ ਮਨ ਕੋਰੈ ਰੰਗ ਨਾ ਹੋਏ। ਦੁਨੀਆਂ ਦੀਆਂ ਚਤੁਰਾਈਆਂ ਜਾਂ ਸਿਆਣਪਾਂ ਕਰਕੇ ਵੇਖ ਲੈਣਾ, ਮਹਾਰਾਜ ਕਹਿਣ ਲੱਗੇ ਮਨ ਕੋਰਾ ਹੋ ਜਾਂਦਾ ਹੈ ਔਰ ਆਤਮਿਕ ਅਵਸਥਾ ਕਰਕੇ ਰੰਗ ਨਹੀਂ ਚੜ੍ਹਦਾ। ਆਤਮਿਕ ਅਵਸਥਾ ਕਰਕੇ ਜਿਹੜੀ ਰੰਗਤ ਹੈ ਸਤਿਗੁਰੂ ਜੀ ਕਹਿਣ ਲੱਗੇ ਉਹ ਜੀਵਨ ਵਿੱਚ ਪ੍ਰਗਟ ਨਹੀਂ ਹੁੰਦੀ। ਇਸ ਕਰਕੇ ਇਸ ਗੱਲ ਦਾ ਨਿਰਣਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਨਮੁੱਖ ਪ੍ਰਤੱਖ ਰੂਪ ਦੇ ਵਿੱਚ ਕਰ ਦਿੱਤਾ। ਦਾਤਾਰ ਕਹਿਣ ਲੱਗੇ ਜਦੋਂ ਅਕਾਲ ਪੁਰਖ ਵਾਲੇ ਪਾਸੇ ਚੱਲਾਂਗੇ ਉਸ ਦਿਨ ਦੁਨਿਆਵੀ ਸਿਆਣਪਾਂ ਜਿਹੜੀਆਂ ਨੇ ਉਹ ਤਿਆਗਣ ਦਾ ਮਨ ਜਿਹੜਾ ਹੈ ਉਹ ਨਿਰਣੇ ਰੂਪ ਦੇ ਵਿੱਚ ਪ੍ਰਤੱਖ ਹੋਏਗਾ। ਜਿੱਦਣ ਇਹ ਭਾਵਨਾ, ਜਿੱਦਣ ਇਹ ਆਸ ਸਾਡੇ ਜੀਵਨ ਦੇ ਵਿੱਚ ਪ੍ਰਤੱਖ ਹੋ ਗਈ, ਪ੍ਰਗਟ ਹੋ ਗਈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਤਜੋ ਸਿਆਣਪ ਸੁਰਜਨ ਹੋ ਸਿਮਰੋ ਹਰ ਹਰ ਰਾਏ। ਭਲੇ ਪੁਰਖਾਂ ਦੀ ਨਿਸ਼ਾਨੀ ਹੈ ਕਿ ਉਹ ਸੁਰ ਦੇਵਤਾਈ ਬਿਰਤੀ ਰੱਖਣ ਵਾਲੇ। ਮਹਾਰਾਜ ਕਹਿਣ ਲੱਗੇ ਉਹ ਆਪਣੇ ਜੀਵਨ ਦੇ ਵਿੱਚ ਸਿਆਣਪਾਂ ਦੁਨਿਆਵੀ ਤਾਕਤਾਂ ਦੇ ਆਧਾਰ ਦੇ ਉੱਪਰ ਕੀਤੀ ਜਾ ਰਹੀ ਚਤੁਰਾਈ, ਮਹਾਰਾਜ ਕਹਿਣ ਲੱਗੇ ਜਦੋਂ ਆਪਣੇ ਜੀਵਨ ਵਿੱਚੋਂ ਇਹਨੂੰ ਛੱਡ ਦਿਓਗੇ ਤਜੋ ਸਿਆਣਪ ਸੁਰਜਨ ਹੋ ਸਿਮਰੋ ਹਰ ਹਰ ਰਾਏ। ਪਾਤਸ਼ਾਹ ਜੀ ਕਹਿਣ ਲੱਗੇ ਉਸ ਕਰਤੇ ਪੁਰਖ ਨੂੰ, ਰਮੇ ਹੋਏ ਅਕਾਲ ਪੁਰਖ ਨੂੰ ਸਿਮਰਨ ਦਾ ਯਤਨ ਕਰੀਏ। ਅਤੇ ਸਤਿਗੁਰੂ ਜੀ ਕਹਿੰਦੇ ਏਕ ਆਸ ਹਰ ਮਨ ਰੱਖੋ, ਇੱਕ ਦੀ ਆਸ ਰੱਖੀਏ, ਜਿਹਨੂੰ ਸਤਿਗੁਰੂ ਜੀ ਨੇ ਕਿਹਾ ਸਭ ਕੋ ਆਸੈ ਤੇਰੀ ਬੈਠਾ, ਘੱਟ ਘੱਟ ਅੰਤਰ ਤੂੰ ਹੈ ਉੱਠਾ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੈ ਨਾ ਦਿਸੈ ਬਾਹਰਾ ਜੀਓ। ਮਹਾਰਾਜ ਜੀ ਕਹਿਣ ਲੱਗੇ ਸਭ ਕੋ ਆਸੈ ਤੇਰੀ ਬੈਠਾ, ਸਮੁੱਚਾ ਸੰਸਾਰ ਕਰਤੇ ਪੁਰਖ ਦੀ ਆਸ ਦੇ ਉੱਪਰ, ਭਰੋਸੇ ਦੇ ਉੱਪਰ ਬੈਠਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਕੀਤਾ ਕਿ ਭਰੋਸਾ ਕੀ ਹੈ। ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਪਸ਼ਟ ਕਰ ਦਿੱਤਾ। ਦਾਤਾਰ ਕਹਿਣ ਲੱਗੇ ਕਿ ਜਿਸ ਦਿਨ ਇਸ ਅਵਸਥਾ ਦੇ ਵਿੱਚ ਬੈਠੇ ਹਾਂ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮਹਿ ਜੰਤ ਉਪਾਇਨ ਤਿਨਾ ਪਿਰੋਜੀ ਦੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉੱਥੇ ਹੱਠ ਨਾ ਚੱਲੇ, ਨਾ ਕੋ ਕਿਰਸ ਕਰੇ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਰਤੇ ਪੁਰਖ ਦਾ ਹੁਕਮ ਅਤੇ ਉਹਦੀ ਨਿਯਮਾਵਲੀ ਹੈ। ਇਹ ਗੱਲ ਪ੍ਰਤੱਖ ਰੂਪ ਦੇ ਵਿੱਚ ਆਪਣੇ ਅੰਦਰ ਵੇਖੀਏ ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਇੱਕ ਦੇ ਉੱਪਰ ਆਸ ਰੱਖ ਕੇ ਬੈਠਣਾ ਬਹੁਤ ਲਾਜ਼ਮੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ, ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਜਦੋਂ ਆਪਾਂ ਕਰਤੇ ਪੁਰਖ ਦੇ ਉੱਪਰ ਭਰੋਸਾ ਕਰਕੇ ਚੱਲਾਂਗੇ ਵਿਸ਼ਵਾਸ ਬਣੇਗਾ। ਮਹਾਰਾਜ ਜੀ ਕਹਿੰਦੇ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ। ਸਤਿਗੁਰੂ ਜੀ ਕਹਿਣ ਲੱਗੇ ਇੱਕ ਦੇ ਓਟ, ਇੱਕ ਦਾ ਆਧਾਰ ਜੀਵਨ ਵਿੱਚ ਰੱਖਣਾ ਲਾਜ਼ਮੀ ਹੈ। ਇੱਕ ਦੀ ਓਟ ਅਤੇ ਇੱਕ ਦਾ ਆਧਾਰ ਜੀਵਨ ਦੇ ਵਿੱਚ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਏਕ ਓਟ, ਓਟ ਦਾ ਅਰਥ ਆਸਰਾ ਹੈ। ਏਕ ਓਟ ਏਕੋ ਆਧਾਰ, ਮਹਾਰਾਜ ਕਹਿਣਗੇ ਜੀਵਨ ਦਾ ਆਧਾਰ ਵੀ ਇੱਕ ਹੈ। ਅਤੇ ਸਤਿਗੁਰੂ ਕਹਿੰਦੇ ਨਾਨਕ ਮੰਗੈ ਨਾਮ ਪ੍ਰਭ ਸਾਰ। ਸਤਿਗੁਰੂ ਜੀ ਮੰਗ ਮੇਰੀ ਇਹ ਹੈ ਕਿ ਮੈਨੂੰ ਸਾਰ ਦੁਨੀਆਂ ਦੇ ਵਿੱਚ ਸਭ ਤੋਂ ਤੱਤ ਜਿਹੜਾ ਹੈ ਉਹ ਮੈਨੂੰ ਨਾਮ ਚਾਹੀਦਾ ਹੈ। ਨਾਮ ਦੀ ਦਾਤ ਬਹੁਤ ਲਾਜ਼ਮੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿਣਗੇ ਏਕ ਆਸ ਹਰ ਮਨ ਰੱਖੋ, ਇੱਕ ਦੇ ਉੱਪਰ ਭਰੋਸਾ, ਇੱਕ ਦੇ ਉੱਪਰ ਯਕੀਨ ਰੱਖਾਂਗੇ ਅਤੇ ਜੀਵਨ ਦੇ ਅੰਦਰ ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਸਾਡੇ ਅੰਦਰ ਸਤਿਗੁਰੂ ਸਾਹਿਬ ਪ੍ਰਗਟ ਕਰ ਦੇਣਗੇ, ਜਿਹਨੂੰ ਸਤਿਗੁਰੂ ਜੀ ਕਹਿੰਦੇ ਤੇਰਾ ਭਰੋਸਾ ਪਿਆਰੇ, ਮੈਂ ਲਾਡ ਲੜਾਇਆ ਭੁੱਲੇ ਚੁੱਕੇ ਬਾਰਿਕ ਤੂੰ ਹਰ ਪਿਤਾ ਮਾਇਆ। ਸਤਿਗੁਰੂ ਮੈਂ ਤੇਰੇ ਭਰੋਸੇ ਜੀਵਨ ਦੇ ਵਿੱਚ ਲਾਡ ਲੜਾਉਂਦਿਆਂ ਪਤਾ ਨਹੀਂ ਕਿੰਨੇ ਲਾਡ ਦੇ ਆਧਾਰ 'ਤੇ ਕਰਮ ਕੀਤੇ, ਪਰ ਇੱਕ ਕਿਰਪਾ ਕਰੋ ਮਿਹਰਾਮਤ ਮੇਰੇ 'ਤੇ ਕਰ ਦਿਓ, ਕਿਉਂਕਿ ਜੀਵਨ ਦੇ ਅੰਦਰ ਪਤਾ ਨਹੀਂ ਕਿੰਨੇ ਲਾਡ ਦੇ ਵਿੱਚ ਮੈਂ ਗੁਨਾਹ ਕਰ ਬੈਠਾ ਹਾਂ। ਤੁਸੀਂ ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ ਭੁੱਲੇ ਚੁੱਕੇ ਬਾਰਿਕ ਤੂੰ ਹਰ ਪਿਤਾ ਮਾਇਆ। ਕਹਿੰਦੇ ਤੂੰ ਮਾਤਾ ਅਤੇ ਪਿਤਾ ਵਾਂਗ ਹੈ,
ਪਤਾ ਨਹੀਂ ਕਿੰਨੇ ਕੁ ਲਾਡ ਅਤੇ ਪਿਆਰ ਦੇ ਆਧਾਰ ਦੇ ਉੱਪਰ ਮੈਂ ਕਿੰਨੇ ਗੁਨਾਹ ਕਰ ਬੈਠਾ। ਇੱਕ ਬੱਚਾ ਆਮ ਕਰਕੇ ਵੇਖੋਗੇ ਆਪਣੇ ਪਿਤਾ ਦੇ ਵਿੱਚ, ਪਿਤਾ ਦੀ ਗੋਦ ਦੇ ਵਿੱਚ ਜਾਂ ਆਪਣੇ ਪਿਤਾ ਦੇ ਕੁੱਛੜ ਚੁੱਕਿਆ ਹੋਇਆ, ਮੋਢੇ 'ਤੇ ਚੁੱਕਿਆ ਹੋਇਆ ਬੱਚੇ ਨੂੰ ਤੁਸੀਂ ਖਾਸ ਕਰਕੇ ਵੇਖਣਾ, ਕਿਸੇ ਵੇਲੇ ਉਹੀ ਬੱਚਾ ਪਿਤਾ ਦੀ ਦਾੜੀ ਨੂੰ ਹੱਥ ਪਾ ਲੈਂਦਾ ਹੈ, ਕੋਈ ਬੱਚਾ ਪਿਤਾ ਦੀ ਦਸਤਾਰ ਨੂੰ ਹੱਥ ਪਾ ਲੈਂਦਾ ਹੈ, ਪਰ ਪਿਤਾ ਕਦੀ ਚਿਤਾਰਦਾ ਨਹੀਂ, ਕਿਉਂਕਿ ਅਜੇ ਬੱਚਾ ਹੈ, ਉਹਦਾ ਲਾਡ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜੀਵਨ ਵਿੱਚ ਬਖਸ਼ਿਸ਼ ਕਰਦੇ, ਅਤੇ ਜੇ ਕੋਈ ਉੱਦਾਂ ਦਾੜੇ ਨੂੰ ਹੱਥ ਲਾ ਲਏ ਤਾਂ ਬੰਦਾ ਇਸ ਧਰਤੀ ਦੇ ਉੱਪਰ ਇਸ ਤੋਂ ਵੱਡੀ ਬੇਇੱਜ਼ਤੀ ਹੋਰ ਨਹੀਂ ਸਮਝਦਾ। ਕੋਈ ਦਸਤਾਰ ਨੂੰ ਹੱਥ ਪਾ ਲਏ ਤਾਂ ਬੰਦਾ ਸਭ ਤੋਂ ਉੱਤਮ ਸਤਿਕਾਰ ਦਸਤਾਰ ਦਾ ਰੱਖਦਾ ਹੈ, ਉਹ ਬਰਦਾਸ਼ਤ ਨਹੀਂ ਕਰੇਗਾ। ਪਰ ਉਹੀ ਬੱਚਾ ਕੁੱਛੜ ਪਿਤਾ ਦੇ ਚੜ੍ਹ ਕੇ ਨਾਲੇ ਦਾੜਾ ਵੀ ਫੜ ਲੈਂਦਾ, ਕਿਸੇ ਵੇਲੇ ਦਸਤਾਰ ਨੂੰ ਹੱਥ ਪਾ ਲੈਂਦਾ। ਸਤਿਗੁਰੂ ਜਿਵੇਂ ਪਿਤਾ ਗੱਲਾਂ ਚਿਤਾਰਦਾ ਨਹੀਂ, ਤੁਸੀਂ ਕਿਰਪਾ ਕਰੋ, ਮੈਂ ਪਤਾ ਨਹੀਂ ਤੁਹਾਡੀ ਸੰਗਤ ਵਿੱਚ ਬੈਠ ਕੇ ਕਿੰਨੇ ਗੁਨਾਹ ਕਰ ਬੈਠਾ ਹਾਂ, ਆਪ ਕਿਰਪਾ ਕਰੋ, ਮਾਤਾ ਅਤੇ ਪਿਤਾ ਵਾਂਗ ਸੁਭਾਅ ਰੱਖੋ, ਮੈਨੂੰ ਬਖਸ਼ ਦਿਓ। ਸਤਿਗੁਰੂ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੇਤਨਾ ਰਾਖਸ ਤੇਤੇ, ਰਾਮਈਆ ਹਉਂ ਬਾਰਿਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ। ਕਹਿੰਦੇ ਨੇ ਅਕਾਲ ਪੁਰਖ ਜੀਵਨ ਦੇ ਵਿੱਚ ਸੁੱਤ ਜਿਹੜਾ ਹੈ ਉਹ ਕਿਸੇ ਵੇਲੇ ਪੁੱਤਰ ਪਤਾ ਨਹੀਂ ਕਿੰਨੇ ਅਪਰਾਧ ਕਰ ਲੈਂਦਾ ਹੈ। ਸੁੱਤ ਅਪਰਾਧ ਕਰਤ ਹੈ ਜੇਤੇ, ਮਹਾਰਾਜ ਜੀ ਕਹਿੰਦੇ ਜਨਨੀ, ਜਨਨੀ ਦਾ ਅਰਥ ਪਤਾ ਕੀ ਹੈ? ਜਨਨੀ ਦਾ ਅਰਥ ਜਨਮ ਦੇਣ ਵਾਲੀ। ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੇਤਨਾ ਰਾਖਸ ਤੇਤੇ, ਬੱਚਾ ਕਿੰਨੇ ਅਪਰਾਧ ਕਰ ਲਏ, ਕਿੰਨੇ ਗੁਨਾਹ ਕਰ ਲਏ। ਸਤਿਗੁਰੂ ਕਹਿਣ ਲੱਗੇ ਮਾਂ ਚੇਤੇ ਵਿੱਚ ਨਹੀਂ ਰੱਖਦੀ, ਕਦੀ ਮਾਂ ਆਪਣੇ ਚੇਤੇ ਵਿੱਚ ਉਹਨਾਂ ਅਵਗੁਣਾਂ ਨੂੰ ਨਹੀਂ ਰੱਖਦੀ। ਕਿਉਂ? ਇਸ ਜੀਵਨ ਵਿੱਚ ਉਹਦਾ ਸੁਭਾਅ ਬਖਸ਼ਿੰਦ ਹੈ, ਬਖਸ਼ ਦੇਣ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਰਾ ਮਈਆ ਹਉ ਬਾਰਿਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ। ਕਹਿਣ ਲੱਗੇ ਰਮਈਆ ਅਕਾਲ ਪੁਰਖ, ਮੈਂ ਵੀ ਤੇ ਤੇਰਾ ਬੱਚਾ ਹਾਂ, ਉਸ ਬੱਚੇ ਵਾਂਗ ਮੈਂ ਵੀ ਬੜੇ ਗੁਨਾਹ ਕੀਤੇ ਜਿਹੜਾ ਇੱਕ ਬੱਚਾ ਘਰੋਂ ਮਾਂ ਸਵਾਰ ਕੇ ਤੋਰਦੀ ਅਤੇ ਲਿਬੜ ਕੇ ਘਰ ਆ ਜਾਂਦਾ। ਤੁਸੀਂ ਕਿਰਪਾ ਕਰੋ,

ਜੀ ਨੇ ਕਿਰਪਾ ਕੀਤੀ, ਬਹਾਦਰ ਸ਼ਾਹ ਨੂੰ ਤਖ਼ਤ 'ਤੇ ਬਿਠਾਇਆ ਹੈ। ਬਹਾਦਰ ਸ਼ਾਹ ਨੇ ਸ਼ੁਕਰਾਨਾ ਕੀਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ। ਮਹਾਰਾਜ, ਤੁਸੀਂ ਕਿਰਪਾ ਕੀਤੀ, ਤਰਸ ਕੀਤਾ ਮੇਰੇ 'ਤੇ, ਮੈਨੂੰ ਤਖ਼ਤ 'ਤੇ ਬੈਠਣ ਦੀ ਯੋਗਤਾ ਦਿੱਤੀ, ਨਹੀਂ ਤਾਂ ਤਾਰਾ ਆਜਮ ਮੈਨੂੰ ਮਾਰ ਦੇਣ ਲੱਗਾ ਸੀ। ਕਿਉਂਕਿ ਯੁੱਧ ਦੇ ਵਿੱਚ ਤਾਰਾ ਆਜਮ ਜਿਹੜਾ ਸੀ, ਉਹ ਤਾਰਾ ਆਜਮ ਪ੍ਰਭਾਵਸ਼ਾਲੀ ਸੀ, ਫੌਜ ਜ਼ਿਆਦਾ ਸੀ, ਜਿਹਦੇ ਕਰਕੇ ਜਿਹੜਾ ਬਹਾਦਰ ਸ਼ਾਹ ਬਿਲਕੁਲ ਮੌਤ ਦੇ ਨੇੜੇ ਜਾ ਚੁੱਕਾ ਸੀ। ਪਰ ਸਤਿਗੁਰੂ ਦਾ ਛੱਡਿਆ ਹੋਇਆ ਤੀਰ ਤਾਰਾ ਆਜਮ ਨੂੰ ਚੀਰ ਕੇ ਚਲਾ ਗਿਆ, ਜਿੱਥੇ ਤਾਰਾ ਆਜਮ ਹਾਥੀ ਤੋਂ ਡਿੱਗ ਕੇ ਜ਼ਮੀਨ 'ਤੇ ਉਸੇ ਵੇਲੇ ਮੌਤ ਆ ਗਈ। ਬਹਾਦਰ ਸ਼ਾਹ ਤਖ਼ਤ 'ਤੇ ਬੈਠਾ। ਗੁਰਮੁਖੋ, ਸ਼ੁਕਰਾਨਾ ਕਰਨ ਵਾਸਤੇ ਬਹਾਦਰ ਸ਼ਾਹ ਨੇ ਸਤਿਗੁਰੂ ਜੀ ਨੂੰ ਆਗਰੇ ਦੇ ਲਾਲ ਕਿਲ੍ਹੇ ਦੇ ਵਿੱਚ ਸੱਦਿਆ, ਸੱਦਾ ਪੱਤਰ ਭੇਜਿਆ। ਮਹਾਰਾਜ, ਜਿਹੜਾ ਮੈਨੂੰ ਇੱਥੇ ਦਸਤਾਰਬੰਦੀ ਹੋਣੀ ਹੈ ਨਾ, ਮੈਂ ਜਦੋਂ ਤਖ਼ਤ 'ਤੇ ਬੈਠਣਾ ਹੈ ਅਤੇ ਮੇਰੀ ਇਹੀ ਇੱਛਾ ਹੈ, ਮੇਰੇ ਤਖ਼ਤ 'ਤੇ ਬੈਠਣ ਵੇਲੇ ਤੁਸੀਂ ਕਿਰਪਾ ਕਰੋ, ਮੈਨੂੰ ਤਖ਼ਤ ਨਸ਼ੀਨ ਤੁਸੀਂ ਕਰਵਾਓ, ਮੈਂ ਤਖ਼ਤ ਨਸ਼ੀਨ ਤੁਹਾਡੇ ਕਰਕੇ ਹੋਵਾਂ, ਤੁਸੀਂ ਇਹ ਮਿਹਰਾਮਤ ਕਰ ਦਿਓ। ਸਤਿਗੁਰੂ ਜੀ ਪਹੁੰਚੇ, ਮਹਾਰਾਜ ਜੀ ਨਾਲ ਭਾਈ ਰੋਸ਼ਨ ਸਿੰਘ, ਕਈ ਗੁਰਮੁਖ ਪਿਆਰੇ ਸਿੱਖ ਗਏ। ਇਹਨੂੰ ਧਿਆਨ ਨਾਲ ਸੁਣਨਾ, ਜਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਹੋਇਆ ਬਹਾਦਰ ਸ਼ਾਹ ਦੇ ਦਰਬਾਰ ਵਿੱਚ, ਚੰਦਨ ਦੀ ਚੌਂਕੀ 'ਤੇ ਮਹਾਰਾਜ ਜੀ ਨੂੰ ਬਿਠਾਇਆ ਗਿਆ। ਇੰਨਾ ਮਾਣ, ਇੰਨਾ ਸਤਿਕਾਰ, ਬਹਾਦਰ ਸ਼ਾਹ ਤਖ਼ਤ ਨਸ਼ੀਨ ਹੋਇਆ ਅਤੇ ਸਤਿਗੁਰੂ ਜੀ ਦੀ ਛਤਰਛਾਇਆ ਹੇਠ ਉਹਨੇ ਸ਼ੁਕਰਾਨਾ ਕੀਤਾ। ਪਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੰਨਾ ਸਤਿਕਾਰ ਹੋਇਆ ਅਤੇ ਇੱਕ ਕਾਜੀ ਬਰਦਾਸ਼ਤ ਨਾ ਕਰ ਸਕਿਆ, ਬਾਦਸ਼ਾਹ ਸਾਡੇ ਧਰਮ ਦਾ ਬਾਦਸ਼ਾਹ ਹੋਵੇ ਅਤੇ ਅਸੀਸਾਂ ਕਿਸੇ ਗੈਰ ਧਰਮ ਦੇ ਪੈਗੰਬਰ ਦੀਆਂ ਲੈਂਦਾ ਫਿਰੇ, ਔਰ ਇੰਨੀ ਚੜ੍ਹਾਈ, ਇੰਨੀ ਚੜ੍ਹਤ ਕਰਦਾ ਅਤੇ ਲੋਕਾਂ 'ਤੇ ਕੀ ਅਸਰ ਪਏਗਾ। ਉਹਨੇ ਸਤਿਗੁਰੂ ਸਾਹਿਬ ਜੀ ਦੀ ਤੌਹੀਨ ਕਰਨ ਵਾਸਤੇ ਕਈ ਤਰ੍ਹਾਂ ਦੇ ਇਹੋ ਜਿਹੇ ਸਵਾਲ ਪੁੱਛੇ, ਜਿਹਦਾ ਮੁੱਖ ਟੀਚਾ ਇਹ ਸੀ ਵੀ ਮੈਂ ਸਤਿਗੁਰੂ ਸਾਹਿਬ ਜੀ ਦੀ ਇੱਥੇ ਤੌਹੀਨ ਕਰਾਂ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਾਰੇ ਜਵਾਬ ਦਿੱਤੇ। ਜਦੋਂ ਅਖੀਰ 'ਤੇ ਫਿਰ ਵੀ ਈਰਖਾ ਨਾ ਛੱਡੀ, ਸਤਿਗੁਰੂ ਜੀ ਨੂੰ ਕਹਿੰਦਾ ਵੀ ਦੱਸੋ ਕਰਾਮਾਤ ਕੀ, ਮਹਾਰਾਜ ਜੀ ਕਹਿਣ ਲੱਗੇ ਕਰਾਮਾਤ ਮਾਇਆ ਕਰਾਮਾਤ ਹੈ, ਇਹਦੇ ਨਾਲ ਲੀਡਰ ਖਰੀਦੇ ਜਾ ਸਕਦੇ, ਇਹਦੇ ਨਾਲ ਲੀਡਰ ਬਣਾਏ ਜਾ ਸਕਦੇ। ਉਹ ਕਹਿੰਦਾ ਜੀ ਨਹੀਂ, ਮੈਂ ਕੁਝ ਹੋਰ ਮਾਇਆ ਬਾਰੇ ਕਹਿ ਰਿਹਾ, ਮੈਂ ਹੋਰ ਕਰਾਮਾਤ ਦੀ ਗੱਲ ਕਰ ਰਿਹਾ। ਮਹਾਰਾਜ ਜੀ ਕਹਿਣ ਲੱਗੇ ਵੇਖ, ਕਰਾਮਾਤ ਹੈ ਖੁਦਾ ਦੀ। ਬਾਦਸ਼ਾਹ ਮੌਤ ਦੇ ਕਰੀਬ ਸੀ ਅਤੇ ਕਰਤੇ ਪੁਰਖ ਨੇ ਮਿਹਰਾਮਤ ਕੀਤੀ, ਨੂੰ ਤਖ਼ਤ ਨਸ਼ੀਨ ਬਣਾ ਦਿੱਤਾ। ਉਹ ਕਹਿੰਦਾ ਜੀ ਨਹੀਂ, ਮੈਂ ਇਹ ਕਰਾਮਾਤ ਦੀ ਗੱਲ ਨਹੀਂ ਕਰ ਰਿਹਾ। ਉਹਨੂੰ ਪਤਾ ਸੀ ਸਤਿਗੁਰੂ ਦੇ ਘਰ ਵਿੱਚ ਕਰਾਮਾਤ ਪ੍ਰਵਾਨ ਨਹੀਂ ਹੈ। ਉਹ ਕਹਿੰਦਾ ਜੀ ਮੈਨੂੰ ਤੁਸੀਂ ਕਰਾਮਾਤ ਵਿਖਾਓ। ਮਹਾਰਾਜ ਜੀ ਕਹਿਣਗੇ ਜਿਹੜਾ ਫਿਰ ਨਾ ਸਮਝੇ ਉਹਦੇ ਵਾਸਤੇ ਤਲਵਾਰ ਹੀ ਕਰਾਮਾਤ ਹੈ। ਔਰ ਜਦੋਂ ਇਹ ਸ਼ਬਦ ਵਰਤਿਆ, ਬਹਾਦਰ ਸ਼ਾਹ ਨੇ ਉਸੇ ਵੇਲੇ ਹੱਥ ਜੋੜ ਦਿੱਤੇ, ਸੱਚੇ ਪਾਤਸ਼ਾਹ ਮੈਨੂੰ ਬਖਸ਼ ਦਿਓ। ਕਾਜੀ ਸਾਹਿਬ ਨੂੰ ਘੂਰੀ ਵੱਟੀ ਵੀ ਸਤਿਗੁਰੂ ਸਾਹਿਬ ਜੀ ਦੇ ਪ੍ਰਥਾਏ ਕੋਈ ਸ਼ਬਦ ਨਾ ਆਖੇ, ਪਰ ਉਹ ਕਿੱਥੇ ਰੁਕਦਾ ਸੀ। ਉਹਨੇ ਆਖਿਆ ਜੀ ਮੈਂ ਸੁਣਿਆ ਤੁਸੀਂ ਸ਼ੇਰ ਦਾ ਸ਼ਿਕਾਰ ਕੀਤਾ। ਸਤਿਗੁਰੂ ਜੀ ਕਹਿੰਦੇ ਹਾਂ, ਨਾਹਨ ਦੀਆਂ ਪਹਾੜੀਆਂ ਵਿੱਚ ਕੀਤਾ ਸੀ। ਪਰ ਮਹਾਰਾਜ ਜੀ ਕਹਿੰਦੇ ਉਹਦੇ ਇਸ ਕਰਕੇ ਕੀਤਾ ਸੀ ਕਿ ਉਹ ਸ਼ੇਰ ਆਦਮਖੋਰ ਹੋ ਚੁੱਕਾ ਸੀ, ਲੋਕਾਂ ਦੇ ਪਸ਼ੂਆਂ ਨੂੰ, ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਪਿਆ ਸੀ, ਇਸ ਕਰਕੇ ਉਹਦਾ ਸ਼ਿਕਾਰ ਕੀਤਾ ਸੀ। ਅਤੇ ਅੱਗੋਂ ਫਿਰ ਸਵਾਲ ਦਾ ਜਵਾਬ ਦਿੰਦਿਆਂ ਕਹਿੰਦਾ ਜੀ ਫਿਰ ਇੱਕ ਸ਼ੇਰ ਤਾਂ ਆਗਰੇ ਦੇ ਜੰਗਲਾਂ ਵਿੱਚ ਵੀ ਹੈ ਜਿਹੜਾ ਆਦਮਖੋਰ ਹੋ ਚੁੱਕਾ ਅਤੇ ਲੋਕ ਤਰਪਕਦੇ ਨੇ, ਡਰਦੇ ਨੇ ਲੋਕ ਆਪਣੇ ਘਰਾਂ ਵਿੱਚ, ਫਿਰ ਤੁਸੀਂ ਕਿਰਪਾ ਕਰ ਦਿਓ, ਮਾਰ ਦਿਓ, ਮਾਰ ਦਿਓਗੇ। ਬਹਾਦਰ ਸ਼ਾਹ ਕਾਜੀ ਨੂੰ ਕਹਿੰਦਾ ਕਾਜੀ ਸਾਹਿਬ ਚੁੱਪ ਕਰ ਜਾਓ, ਮੈਂ 3 ਵਾਰੀ ਕੰਪਨੀਆਂ ਆਪਣੀਆਂ ਫੌਜ ਦੀਆਂ ਕੰਪਨੀਆਂ ਭੇਜ ਕੇ ਬੜੀ ਕੋਸ਼ਿਸ਼ ਕੀਤੀ ਉਹ ਸ਼ੇਰ ਮਾਰਿਆ ਜਾਏ, ਪਰ ਨੁਕਸਾਨ ਹੋਇਆ, ਉਹ ਸ਼ੇਰ ਨਹੀਂ ਮਰਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਅਸੀਂ ਮਾਰਾਂਗੇ, ਉਹ ਸ਼ੇਰ ਜੇ ਆਦਮਖੋਰ ਹੋ ਚੁੱਕਾ ਤੇ ਅਸੀਂ ਸ਼ਿਕਾਰ ਕਰਾਂਗੇ। ਬਹਾਦਰ ਸ਼ਾਹ ਨੇ ਸਤਿਗੁਰੂ ਅੱਗੇ ਹੱਥ ਜੋੜੇ, ਕਹਿੰਦੇ ਨਹੀਂ ਮਹਾਰਾਜ, ਇਹ ਕਾਜੀ ਅੰਦਰ ਈਰਖਾ ਹੈ, ਸਤਿਗੁਰੂ ਜਿਹੜਾ ਕੰਮ ਫੌਜ ਤੋਂ ਨਹੀਂ ਹੋਇਆ

ਕਿਉਂ ਉਹ ਕੰਮ ਦੇ ਵਿੱਚ ਜਾਣਾ? ਸਤਿਗੁਰੂ ਕਹਿੰਦੇ ਨਹੀਂ, ਸ਼ੇਰ ਦਾ ਸ਼ਿਕਾਰ ਅਸੀਂ ਕਰਾਂਗੇ। ਲਾਗੇ ਖਲੋਤਾ ਸੀ ਭਾਈ ਰੌਸ਼ਨ ਸਿੰਘ, ਕਿੱਡਾ ਜਜ਼ਬਾ ਸੀ ਸਤਿਗੁਰੂ ਸਾਹਿਬ ਜੀ ਦੇ ਦਰ ਦਾ। ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਨੌਜਵਾਨ ਬੜੇ ਕਰੜੇ ਸਰੀਰ ਦਾ ਜਿਹੜਾ ਸੀ ਉਹ ਯੋਧਾ ਭਾਈ ਰੌਸ਼ਨ ਸਿੰਘ ਸਤਿਗੁਰੂ ਜੀ ਦੇ ਕੋਲ ਖਲੋਤਾ, ਕਹਿੰਦਾ ਮਹਾਰਾਜ ਇੰਨੇ ਛੋਟੇ ਜਿਹੇ ਕੰਮ ਵਾਸਤੇ ਤੁਸੀਂ ਜਾਓਗੇ? ਮੈਨੂੰ ਆਗਿਆ ਦਿਓ, ਮੈਂ ਸ਼ੇਰ ਦਾ ਸ਼ਿਕਾਰ ਕਰਾਂਗੇ। ਸਤਿਗੁਰੂ ਨੇ ਆਪਣੇ ਗਾਤਰੇ ਦੇ ਵਿੱਚੋਂ ਇੱਕ ਸ਼ਮਸ਼ੀਰ, ਚਮਕਦੀ ਹੋਈ ਸ਼ਮਸ਼ੀਰ ਕੱਢ ਕੇ ਭਾਈ ਰੌਸ਼ਨ ਸਿੰਘ ਨੂੰ ਦਿੱਤੀ। ਮਹਾਰਾਜ ਕਹਿਣ ਲੱਗੇ, ਜਾ ਰੌਸ਼ਨ ਸਿਆਂ, ਤੇਰੀ ਬਹਾਦਰੀ ਸਾਰਾ ਆਗਰਾ ਵੇਖੇਗਾ। ਜਦੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ੍ਰੀ ਸਾਹਿਬ ਨੂੰ ਹੱਥ ਵਿੱਚ ਫੜਿਆ, ਮੱਥੇ ਨਾਲ ਲਾ ਕੇ ਸਤਿਗੁਰੂ ਨੂੰ ਵਾਪਸ ਕਰ ਦਿੱਤੀ, ਮਹਾਰਾਜ ਤੁਹਾਡੀ ਬਖਸ਼ਿਸ਼ ਹੈ, ਸਿਰ ਮੱਥੇ ਪ੍ਰਵਾਨ, ਪਰ ਮਹਾਰਾਜ ਸ੍ਰੀ ਸਾਹਿਬ ਮੇਰੀ ਵੀ ਗਾਤਰੀ ਰਹੇਗੀ, ਮੈਂ ਸ੍ਰੀ ਸਾਹਿਬ ਨਾਲ ਕਿਰਪਾਨ ਨਾਲ ਸ਼ੇਰ ਦਾ ਸ਼ਿਕਾਰ ਨਹੀਂ ਕਰਨਾ। ਇਹਨੂੰ ਕਰਾਮਾਤ ਚਾਹੀਦੀ ਹੈ ਨਾ ਗੁਰੂ ਘਰ ਦੀ, ਇਹਨੂੰ ਬਹਾਦਰੀ ਚਾਹੀਦੀ ਹੈ ਗੁਰੂ ਘਰ ਦੀ। ਅਤੇ ਸਤਿਗੁਰੂ ਸਾਹਿਬ ਮਹਾਰਾਜ ਫਿਰ ਕਹਿੰਦੇ ਸ਼ੇਰ ਦਾ ਸ਼ਿਕਾਰ ਕਿਹਦੇ ਨਾਲ ਕਰੋਗੇ? ਇੱਕ ਲੱਕੜ ਦਾ ਸਲੋਤਰ ਮੰਗਵਾ ਕੇ ਕਹਿੰਦਾ ਮਹਾਰਾਜ ਲੱਕੜ ਦੇ ਸਲੋਤਰ ਨਾਲ ਸ਼ੇਰ ਦਾ ਸ਼ਿਕਾਰ ਕਰਾਂਗੇ। ਕਾਜੀ ਹੱਸ ਪਿਆ, ਕਹਿਣ ਲੱਗਾ ਇਸ ਜੀਵਨ ਵਿੱਚ ਇਸ ਗੱਲ ਦਾ ਖਿਆਲ ਰੱਖ ਰੌਸ਼ਨ ਸਿਆਂ, ਤੂੰ ਬਿੱਲੀ ਨਹੀਂ ਮਾਰਨ ਚੱਲਿਆ ਜਾਂ ਕੋਈ ਬੱਕਰਾ ਹਲਾਲ ਕਰਨ ਨਹੀਂ ਚੱਲਿਆ ਹੈ? ਉਹਨੇ ਕਿਹਾ ਮੈਨੂੰ ਪਤਾ ਹੈ, ਮੈਨੂੰ ਭਰੋਸਾ ਹੈ ਇਸ ਗੱਲ ਦਾ, ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਆਸ ਹੈ ਪੂਰੀ। ਸਲੋਤਰ ਹੱਥ ਵਿੱਚ ਫੜਿਆ, ਸਲੋਤਰ ਹੱਥ ਵਿੱਚ ਫੜ ਕੇ ਅਤੇ ਜਦੋਂ ਜੰਗਲ ਵਾਲੇ ਪਾਸੇ ਗਏ, ਇਤਿਹਾਸ ਗਵਾਹੀ ਭਰਦਾ ਕਹਿੰਦੇ ਜਿਹੜੀਆਂ ਕੰਪਨੀਆਂ ਪਹਿਲਾਂ ਬਹੁਤ ਜ਼ਿਆਦਾ ਫੱਟੜ ਹੋ ਕੇ ਆਈਆਂ ਸੀ ਨਾ, ਉਹਨਾਂ ਨੇ ਦੂਰੋਂ ਰਾਹ ਵਿਖਾ ਦਿੱਤਾ ਵੀ ਉਹ ਟਿਕਾਣਾ ਹੈ ਸ਼ੇਰ ਦਾ। ਬਹਾਦਰ ਸ਼ਾਹ ਹਾਥੀ 'ਤੇ ਚੜਿਆ, ਗੁਰਮੁਖੋ ਹਾਥੀ 'ਤੇ ਸਵਾਰ ਹੋਇਆ, ਸਤਿਗੁਰੂ ਜੀ ਘੋੜੇ 'ਤੇ ਸਵਾਰ, ਸਤਿਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਕੇ ਭਾਈ ਰੌਸ਼ਨ ਸਿੰਘ ਨੇ ਹੱਥ ਵਿੱਚ ਸਲੋਤਰ ਫੜਿਆ ਅਤੇ ਤੁਰ ਪਏ ਜੰਗਲ ਦੇ ਉਸੇ ਰਸਤੇ ਦੇ ਉੱਪਰ। ਜਦੋਂ ਸਾਹਮਣੇ ਵੇਖਿਆ, ਇਤਿਹਾਸ ਕਹਿੰਦਾ ਵੀ ਸ਼ੇਰ ਸੁੱਤਾ ਸੀ, ਸੁੱਤੇ ਹੋਏ ਨੂੰ ਜਗਾਉਣਾ ਬਹੁਤ ਵੱਡੇ ਖਤਰੇ ਨੂੰ ਮੁੱਲ ਲੈਣਾ ਸੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਨੇ ਉਸੇ ਵੇਲੇ ਸਾਹਮਣੇ ਬੈਠੇ ਸ਼ੇਰ ਨੂੰ, ਜੋ ਆਰਾਮ ਵਿੱਚ ਹੈ, ਜਦੋਂ ਉਹਨੂੰ ਅਚਾਨਕ ਜਗਾਇਆ, ਇੰਨੀ ਕੁ ਤੇਜ਼ ਤਰਾਰ ਉਹਨੇ ਹਮਲਾ ਕੀਤਾ, ਇੱਕਦਮ ਦਹਾੜ ਵੱਜੀ ਅਤੇ ਦਹਾੜ ਨੂੰ ਸੁਣ ਕੇ ਬਹਾਦਰ ਸ਼ਾਹ ਵੀ ਇੱਕਦਮ ਕੰਬ ਗਿਆ ਸੀ। ਹਾਥੀ 'ਤੇ ਬੈਠਾ ਘੋੜੇ ਪਿਛਾਂ ਨੂੰ ਆ ਗਏ, ਇੰਨੀ ਦਹਾੜ ਤੇਜ਼ ਵੱਜੀ, ਉਸ ਤੋਂ ਬਾਅਦ ਸਾਰਾ ਮਾਹੌਲ ਸ਼ਾਂਤ ਹੋ ਗਿਆ। ਹਮਲਾ ਹੋਇਆ ਭਾਈ ਰੌਸ਼ਨ ਸਿੰਘ 'ਤੇ, ਕੋਈ ਆਵਾਜ਼ ਨਾ ਆਈ, ਇੱਕਦਮ ਸੁੰਨ ਹੋ ਗਈ ਸਾਰੇ ਪਾਸੇ। ਜਦੋਂ ਕੋਈ ਵਾਪਸ ਨਾ ਆਇਆ ਤਾਂ ਬਹਾਦਰ ਸ਼ਾਹ ਨੇ ਇੱਕੋ ਗੱਲ ਆਖੀ, ਸਤਿਗੁਰੂ ਮੈਂ ਤੁਹਾਨੂੰ ਆਖਿਆ ਸੀ ਵੀ ਉਹ ਸ਼ੇਰ ਬਹੁਤ ਖਤਰਨਾਕ ਹੈ, ਜੇ ਤੁਸੀਂ ਆਖੋ ਤਾਂ ਮੈਂ ਆਪਣੀ ਕੰਪਨੀ ਦੇ ਕੁਝ ਜਵਾਨ ਭੇਜ ਕੇ ਮੈਂ ਸਰੀਰ ਦਾ ਪਤਾ ਕਰ ਲਵਾਂ ਕਿ ਰੌਸ਼ਨ ਸਿੰਘ ਦਾ ਸਰੀਰ ਬਚਿਆ ਹੈ ਕਿ ਨਹੀਂ ਬਚਿਆ। ਮਹਾਰਾਜ ਜੀ ਕਹਿਣ ਲੱਗੇ, ਕਾਲਾ ਨਾ ਪੈ ਬਹਾਦਰ ਸ਼ਾਹ, ਹੌਸਲਾ ਰੱਖ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਕਰ ਹੀ ਰਹੇ ਸੀ ਅਤੇ ਬਹਾਦਰ ਸ਼ਾਹ ਵੇਖ ਰਿਹਾ ਹੈ ਵੀ ਸਤਿਗੁਰੂ ਸਾਹਿਬ ਨੂੰ ਪਤਾ ਵੀ ਹੈ ਕਿ ਉਹ ਸਿੱਖ ਜਿਉਂਦਾ ਨਹੀਂ ਰਿਹਾ, ਪਰ ਫਿਰ ਵੀ ਖਿਆਲ ਉੱਧਰਲੇ ਪਾਸੇ ਵੀ ਯਕੀਨ ਹੈ, ਅਜੇ ਬਹਾਦਰ ਸ਼ਾਹ ਗੱਲਾਂ ਹੀ ਕਰ ਰਿਹਾ ਸੀ। ਅਤੇ ਸਤਿਗੁਰੂ ਸਾਹਿਬ ਜੀ ਦੇ ਯੋਧੇ ਨੇ ਆਪਣਾ ਕਮਰ ਕੱਸਾ ਖੋਲ੍ਹ ਕੇ ਸ਼ੇਰ ਦੀਆਂ ਚਾਰੇ ਲੱਤਾਂ ਬੰਨੀਆਂ ਹੋਈਆਂ ਅਤੇ ਸਲੋਤਰ ਵਿੱਚ ਪਾ ਕੇ ਮੋਢੇ 'ਤੇ ਟੰਗੀ ਲਿਆ ਰਿਹਾ। ਕਹਿੰਦੇ ਜਦੋਂ ਸ਼ੇਰ ਨੇ ਇੱਕਦਮ ਵਾਰ ਕੀਤਾ ਸੀ, ਉਹਨੇ ਜ਼ੋਰ ਨਾਲ ਸਲੋਤਰ ਉਹਦੇ ਦਿਮਾਗ ਦੇ ਨਾਜ਼ੁਕ ਹਿੱਸੇ 'ਤੇ ਮਾਰਿਆ, ਜਿਹਦੇ ਕਰਕੇ ਸ਼ੇਰ ਉਸੇ ਵਕਤ ਉਹਦੀ ਮੌਤ ਹੋ ਗਈ, ਸਿਰ ਫਟ ਚੁੱਕਾ ਸੀ। ਕਹਿੰਦੇ ਜਦੋਂ ਮੋਢੇ 'ਤੇ ਚੁੱਕੀ ਲਿਆਂਦਾ ਸ਼ੇਰ, ਭਾਈ ਰੌਸ਼ਨ ਸਿੰਘ ਨੇ ਉਸ ਵਕਤ ਬਹਾਦਰ ਸ਼ਾਹ ਦੇ ਸਾਹਮਣੇ ਸੁੱਟ ਦਿੱਤਾ ਅਤੇ ਬਹਾਦਰ ਸ਼ਾਹ ਨੇ ਹਾਥੀ ਤੋਂ ਛਾਲ ਮਾਲੀ, ਜਿਹੜੀ ਮਿੱਟੀ ਭਾਈ ਰੌਸ਼ਨ ਸਿੰਘ ਦੇ ਪੈਰਾਂ ਥੱਲੇ ਸੀ ਉਹਨੇ ਚੁੱਕ ਕੇ ਮੱਥੇ ਨੂੰ ਲਾ ਕੇ ਕਿਹਾ ਸੀ, ਧੰਨ ਸਿੱਖੀ ਤੇਰੀ ਬਹਾਦਰੀ ਧੰਨ। ਔਰ ਇੰਨੀ ਬਹਾਦਰੀ ਵੇਖ ਕੇ ਉਹਨੇ ਆਪਣੇ ਗਲ ਵਿੱਚੋਂ ਸਭ ਤੋਂ ਕੀਮਤੀ ਕੈਂਠਾ ਸੀ ਉਸ ਵੇਲੇ ਹਿੰਦੁਸਤਾਨ ਦੀ ਧਰਤੀ ਦਾ ਸਭ ਤੋਂ ਕੀਮਤੀ ਕੈਂਠਾ ਉਹਨੇ ਗਲ ਵਿੱਚੋਂ ਲਾਇਆ ਅਤੇ ਗਲ 'ਚੋਂ ਲਾ ਕੇ ਭਾਈ ਰੌਸ਼ਨ ਸਿੰਘ ਦੇ ਗਲੇ 'ਚ ਪਾਉਣ ਲੱਗਾ। ਭਾਈ ਰੌਸ਼ਨ ਸਿੰਘ ਕਹਿੰਦਾ ਵੀ ਬਹਾਦਰ ਸ਼ਾਹ ਰੁੱਕ ਜਾ, ਇਹ ਕੀ ਕਰਨ ਲੱਗਾ ਹੈ? ਆਖਿਆ ਇਨਾਮ ਹੈ ਤੇਰੇ ਵਾਸਤੇ। ਆਖਿਆ ਮੈਂ ਨਹੀਂ ਲੈਣਾ ਇਨਾਮ,
ਉਹਨੇ ਕਿਹਾ ਤੈਨੂੰ ਪਤਾ ਹੈ ਰੋਸ਼ਨ ਸਿਆਂ, ਹਿੰਦੁਸਤਾਨ ਦਾ ਸਭ ਤੋਂ ਕੀਮਤੀ ਮੋਤੀਆਂ ਨਾਲ ਜੜਿਆ ਹੋਇਆ ਇਹ ਕੈਂਠਾ ਹੈ, ਸੋਨੇ ਦਾ ਬਣਿਆ ਹੋਇਆ ਕੀਮਤੀ ਤੇਰੇ ਵਾਸਤੇ ਮੈਂ ਤੋਹਫ਼ਾ ਦੇਣ ਲੱਗਾ, ਤੈਨੂੰ ਨਹੀਂ ਪਤਾ ਇਹਦੀ ਕੀਮਤ ਕਿੰਨੀ ਹੈ, ਸਿਰਫ ਤੇਰੇ ਵਾਸਤੇ ਤੂੰ ਬਹਾਦਰੀ ਕੀਤੀ। ਅਤੇ ਉਸ ਵੇਲੇ ਭਾਈ ਰੋਸ਼ਨ ਸਿੰਘ ਕਹਿੰਦਾ ਵੀ ਵੇਖ ਬਹਾਦਰ ਸ਼ਾਹ, ਮੇਰਾ ਗੁਰੂ ਸਾਹਮਣੇ ਬੈਠਾ ਹੈ, ਮੇਰਾ ਗੁਰੂ ਸਾਹਮਣੇ ਬੈਠਿਆਂ ਜਿਹੜੀ ਦਾਤ ਚਾਹੀਦੀ ਹੋਏਗੀ ਮੈਂ ਗੁਰੂ ਤੋਂ ਮੰਗ ਲਵਾਂਗਾ, ਗੁਰੂ ਦੇ ਸਾਹਮਣੇ ਕੋਈ ਗੈਰ ਬੰਦਾ ਮੈਨੂੰ ਤੋਹਫੇ ਵਿੱਚ ਵੀ ਕੋਈ ਚੀਜ਼ ਭੇਟ ਕਰਨੀ ਚਾਹੇ ਮੈਂ ਗੁਰੂ ਤੋਂ ਬਗੈਰ ਤਾਂ ਉਹਦੇ ਤੋਂ ਇੱਕ ਕਿਣਕਾ ਵੀ ਨਹੀਂ ਲੈ ਸਕਦਾ, ਮੈਨੂੰ ਜੋ ਚਾਹੀਦਾ ਹੋਏਗਾ ਮੈਂ ਗੁਰੂ ਤੋਂ ਮੰਗਾਂਗਾ, ਗੁਰੂ ਦੇ ਸਾਹਮਣੇ ਤੇਰੇ ਵੱਲੋਂ ਮੈਨੂੰ ਭਾਵੇਂ ਸ਼ੀਸ਼ ਮਹਿਲ ਵੀ ਭੇਟਾ ਕਰ ਦਿੱਤਾ ਜਾਏ ਮੈਨੂੰ ਪ੍ਰਵਾਨ ਨਹੀਂ, ਕਿਉਂਕਿ ਮੈਨੂੰ ਭਰੋਸਾ ਗੁਰੂ ਗੋਬਿੰਦ ਸਿੰਘ 'ਤੇ ਹੈ, ਜਦੋਂ ਮੈਨੂੰ ਆਸ ਹੋਏਗੀ ਮੈਂ ਗੁਰੂ ਗੋਬਿੰਦ ਸਿੰਘ ਤੋਂ ਦਾਤ ਮੰਗ ਲਵਾਂਗਾ, ਮੈਂ ਕਿਸੇ ਹੋਰ ਦੇ ਦਰ 'ਤੇ ਸਿਜਦਾ ਨਹੀਂ ਕਰ ਸਕਦਾ। ਬਹਾਦਰ ਸ਼ਾਹ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਵੱਲ ਵੇਖਿਆ, ਬੈਰਾਗ ਦੇ ਹੰਝੂਆਂ ਸਹਿਤ ਉਸ ਵੇਲੇ ਸਤਿਗੁਰੂ ਵੱਲ ਤੱਕ ਕੇ ਸ਼ੁਕਰਾਨਾ ਕੀਤਾ ਅਤੇ ਭਾਈ ਰੋਸ਼ਨ ਸਿੰਘ ਵੱਲ ਵੇਖ ਕੇ ਕਿਹਾ ਸੀ, ਰੋਸ਼ਨ ਸਿੰਘ ਆਪਣੇ ਮੁਰਸ਼ਦ 'ਤੇ ਭਰੋਸਾ ਅਤੇ ਅਕੀਦਾ ਹੋਵੇ ਅਤੇ ਇੰਨਾ ਹੋਵੇ। ਗੁਰਮੁਖੋ, ਇੱਥੇ ਤਾਂ ਬੰਦੇ ਨੌਕਰੀ ਦੇ ਮਾਰੇ ਪੰਥ ਛੱਡ ਜਾਂਦੇ ਆ, ਇੱਥੇ ਤਾਂ ਵਿਦੇਸ਼ ਆਉਣ ਦੇ ਵਿੱਚ ਜੇ ਵਿਦੇਸ਼ ਆਉਣਾ ਹੋਵੇ ਤਾਂ ਬੰਦਾ ਕਹਿੰਦਾ ਕਿਸ ਪਾਸੇ ਰਹਿ ਗਏ ਹੁਣ ਜ਼ਿੰਦਗੀ ਦੀ ਕਮਾਈ ਕਰੀਏ, ਇੱਥੇ ਕਿਹਨੇ ਵੇਖਿਆ ਹੈ? ਸ਼ਾਇਦ ਭਾਈ ਤਾਰੂ ਸਿੰਘ ਹੁਣਾਂ ਨੇ ਨਹੀਂ ਸੀ ਸੋਚਿਆ। ਤੁਹਾਨੂੰ ਪਿਛਲੇ ਸਮੇਂ ਵਿੱਚ ਰਿਪੋਰਟ ਮਿਲੀ ਹੋਏਗੀ, ਮੈਂ ਕਿਸੇ ਖਾਸ ਧਰਮ ਦਾ ਨਾਮ ਨਹੀਂ ਲੈਣਾ, ਪਰ ਉਸ ਧਰਮ ਨੇ ਤਕਰੀਬਨ 10,000 ਤੋਂ ਵੱਧ ਪੰਜਾਬੀ ਬੰਦੇ ਜਿਨ੍ਹਾਂ ਦੀ ਜ਼ਿਕਰ ਆਪਾਂ ਕਰਦੇ ਹਾਂ ਕੇਸ ਕਤਲ ਕਰਵਾ ਕੇ ਵੀਜ਼ਿਆਂ ਦਾ ਝਾਂਸਾ ਦੇ ਕੇ ਵਿਦੇਸ਼ਾਂ ਵਿੱਚ ਭੇਜੇ ਸਨ। ਸਾਡਾ ਧਰਮ ਗ੍ਰਹਿਣ ਕਰੋ, ਤੁਹਾਡੇ ਪਰਿਵਾਰ ਨੂੰ ਪਿੱਛੇ ਖਰਚਾ ਪਾਣੀ ਦੇਵਾਂਗੇ, ਤੁਸੀਂ ਵਿਦੇਸ਼ ਪਹੁੰਚੋਗੇ, ਸਾਡਾ ਧਰਮ ਗ੍ਰਹਿਣ ਕਰ ਲਓ, ਕਿਸੇ ਨੂੰ ਦੱਸਦੇ ਨਹੀਂ, ਗੁਪਤ ਰੂਪ ਦੇ ਵਿੱਚ ਹੀ ਭਾਵੇਂ ਚਲੇ ਜਾਓ। ਪਰ ਗੁਰਮੁਖੋ, ਇਹਨਾਂ ਗੱਲਾਂ ਦਾ ਖਾਸ ਕਰਕੇ ਖਿਆਲ ਭਾਈ ਰੋਸ਼ਨ ਸਿਆਂ, ਤੈਨੂੰ ਸਭ ਤੋਂ ਮਹਿੰਗਾ ਕੀਮਤੀ ਕੈਂਠਾ ਮਿਲਦਾ ਸੀ, ਤੂੰ ਗੁਰੂ ਦੇ ਸਾਹਮਣੇ ਤੌਹੀਨ ਸਮਝੀ ਵੀ ਕੋਈ ਮੈਨੂੰ ਗੁਰੂ ਤੋਂ ਬਗੈਰ ਕੀ ਦੇ ਸਕਦਾ। ਪਰ ਅੱਜ ਦੇ ਸਮੇਂ ਵਿੱਚ ਆਪਾਂ ਕਹਿੰਦੇ ਵੀ ਗੁਰੂ ਤੇ ਬਾਅਦ 'ਚ ਮਨਾ ਲਾਂਗੇ, ਪਹਿਲਾਂ ਲਿਆਓ ਦਿੰਦੇ ਕੀ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਤੇ ਭਰੋਸਾ ਰੱਖ ਕੇ ਤੁਰਨ ਵਾਲਾ ਅੱਜ ਇਨਸਾਨ ਇਸ ਗੱਲ ਉੱਪਰ ਬਿਲਕੁਲ ਨਹੀਂ ਟਿਕਿਆ। ਸਤਿਗੁਰੂ ਜੀ ਕਹਿੰਦੇ ਇਸ ਆਧਾਰ ਦੇ ਉੱਪਰ ਵੇਖੀਏ ਕਿ ਜਿੱਦਣ ਸਤਿਗੁਰੂ ਵਾਲੇ ਪਾਸੇ ਤੁਰਾਂਗੇ, ਏਕ ਆਸ ਹਰ ਮਨ ਰੱਖੋ ਹੋ। ਮਹਾਰਾਜ ਜੀ ਕਹਿੰਦੇ ਇੱਕ 'ਤੇ ਆਸ ਰੱਖੋ, ਇੱਕ 'ਤੇ ਭਰੋਸਾ ਰੱਖੋ, ਨਾਨਕ ਦੁੱਖ ਭਰਮ ਪਹੁ ਜਾਏ। ਸਤਿਗੁਰੂ ਜੀ ਕਹਿੰਦੇ ਦੁੱਖ ਵੀ ਚਲੇ ਜਾਣਗੇ, ਭਰਮ ਵੀ ਚਲੇ ਜਾਣਗੇ, ਅੰਦਰੋਂ ਭਾਉ ਡਰ ਵੀ ਚਲੇ ਜਾਣਗੇ। ਬਾਰ ਬਾਰ ਕਿਸੇ ਅੱਗੇ ਝੁਕਣਾ, ਸਿਜਦਾ ਨਹੀਂ ਕਰਨਾ ਪਏਗਾ, ਬਾਰ ਬਾਰ ਕਿਸੇ ਦੇ ਵਿਸ਼ਵਾਸ ਨੂੰ ਜਿੱਤਣ ਦੀ ਜ਼ਰੂਰਤ ਨਹੀਂ ਹੋਏਗੀ। ਜਿਹਨੇ ਇੱਕ 'ਤੇ ਭਰੋਸਾ ਅਤੇ ਵਿਸ਼ਵਾਸ ਰੱਖ ਲਿਆ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹਦਾ ਬੇੜਾ ਬੰਨੇ ਲੱਗ ਗਿਆ। ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ, ਕਹਿੰਦੇ ਮੈਂ ਤਾਣ ਦਾ ਅਰਥ ਹੈ ਮੇਰੀ ਤਾਕਤ, ਮੈਂ ਤਾਣ ਦੀਬਾਣ, ਤੂੰ ਹੈ ਮੇਰੇ ਸਵਾਮੀ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਅਕਾਲ ਪੁਰਖ, ਮੈਂ ਤਾਣ ਮੇਰੀ ਤਾਕਤ, ਦੀਬਾਣ ਮੇਰਾ ਆਸਰਾ, ਤੂੰ ਹੈ ਮੇਰੇ ਸਵਾਮੀ, ਅਕਾਲ ਪੁਰਖ ਤੁਸੀਂ ਮੇਰੇ ਮਾਲਕ ਹੋ, ਮੈਂ ਤੁਧ ਅੱਗੇ ਅਰਦਾਸ, ਮੈਂ ਤੁਹਾਡੇ ਅੱਗੇ ਅਰਦਾਸ ਪਿਆ ਕਰਦਾ ਹਾਂ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਕਹਿੰਦੇ ਮੇਰੇ ਕੋਲ ਹੋਰ ਕੋਈ ਥਾਂ ਹੀ ਨਹੀਂ ਜਿਹਦੇ ਅੱਗੇ ਜਾ ਕੇ ਮੈਂ ਬੇਨਤੀ ਕਰਾਂ, ਮੇਰੇ ਕੋਲ ਕੋਈ ਥਾਂ ਨਹੀਂ, ਕੋਈ ਟਿਕਾਣਾ ਨਹੀਂ, ਕਿਰਪਾ ਦੇ ਘਰ ਦੇ ਵਿੱਚ ਆਓ ਮਹਾਰਾਜ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਮੇਰਾ ਦੁੱਖ ਵੀ ਮੇਰਾ ਸੁੱਖ ਵੀ ਕੇਵਲ ਤੁਹਾਡੇ ਕੋਲ ਹੈ, ਮੈਨੂੰ ਹੋਰ ਕਿਸੇ ਅੱਗੇ ਅਰਦਾਸ ਕਰਨ ਦੀ ਜ਼ਰੂਰਤ ਨਹੀਂ ਹੈ। ਫਰੀਦਾ, ਬਾਹਰ ਪਰਾਇਆ ਬੈਸਣਾ ਬਾਬਾ ਫਰੀਦ ਸਾਹਿਬ, ਉਹਨਾਂ ਤੋਂ ਪੁੱਛੋ ਅਕੀਦਾ ਕੀ ਹੁੰਦਾ, ਵਿਸ਼ਵਾਸ ਕੀ, ਭਰੋਸਾ ਕੀ ਹੈ, ਉਹਨਾਂ ਤੋਂ ਪੁੱਛ ਕੇ ਵੇਖੋ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਅਕਾਲ ਪੁਰਖ, ਖੁਦਾ ਮੈਂ ਤੇਰੇ ਦਰ ਦਾ ਹਾਂ ਅਤੇ ਤੇਰੇ ਦਰ 'ਤੇ ਮੈਨੂੰ ਪੂਰਨ ਭਰੋਸਾ ਹੈ, ਪਰ ਜੇ ਤੇਰੇ ਦਰ 'ਤੇ ਬੈਠਿਆਂ ਮੈਨੂੰ ਕਿਸੇ ਦੂਸਰੇ ਦਰਵਾਜ਼ੇ 'ਤੇ ਝੁਕਣਾ ਪੈ ਗਿਆ, ਸੱਚ ਜਾਣੀ ਮੌਤ ਆ ਜਾਏ ਪਰ ਝੁਕਿਆ ਨਾ ਜਾਏ ਕਿਸੇ ਅੱਗੇ।
ਝੁਕਣ ਤੋਂ ਪਹਿਲਾਂ ਮੌਤ ਆ ਜਾਏ ਪਰ ਕਿਸੇ ਦੂਸਰੇ ਦੇ ਦਰਵਾਜ਼ੇ 'ਤੇ ਝੁਕਣਾ ਨਾ ਨਸੀਬ ਹੋਵੇ। ਫਰੀਦਾ ਬਾਹਰ ਪਰਾਇਆ ਬੈਸਣ, ਕਹਿੰਦੇ ਨੇ ਮੈਨੂੰ ਕਿਸੇ ਦੂਸਰੇ ਦੇ ਦਰਵਾਜ਼ੇ 'ਤੇ ਬੈਠਣ ਨਾ ਦੇ। ਫਰੀਦਾ ਬਾਹਰ ਪਰਾਇਆ ਬੈਸਣਾ ਸਾਈ ਮੁਜੈਨਾ ਦੇ, ਜੇ ਤੂੰ ਇਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ, ਜੇ ਤੂੰ ਇਵੇਂ ਹੀ ਰੱਖਣਾ ਸੀ ਕਿ ਕਿਸੇ ਦੂਸਰੇ ਦੇ ਦਰਵਾਜ਼ੇ 'ਤੇ ਝੁਕਣਾ ਤਾਂ ਫਿਰ ਮੇਰੇ ਸਰੀਰ 'ਚੋਂ ਜਾਨ ਕੱਢ ਲਈ ਪਰ ਮੈਂ ਕਿਸੇ ਦੂਸਰੇ ਦੇ ਦਰ 'ਤੇ ਨਹੀਂ ਜਾਣਾ। ਮੌਤ ਆ ਜਾਏ ਪਰ ਕਿਸੇ ਦੂਸਰੇ ਦੇ ਦਰ ਦੇ ਉੱਪਰ ਆਸ ਨਾ ਹੋਵੇ, ਕਿਸੇ ਦੂਸਰੇ ਦੀ ਆਸ ਕਿਸੇ ਦੂਸਰੇ 'ਤੇ ਭਰੋਸਾ ਕਰਨ ਦੀ ਬਿਰਤੀ ਨਾ ਬਣ ਜਾਏ। ਸਤਿਗੁਰੂ ਸਾਹਿਬ ਮਹਾਰਾਜ ਕਿੱਡਾ ਅਕੀਦਾ ਸਿੱਖ ਦਾ ਪੱਕਾ ਕਰਨ ਦੀ ਕੋਸ਼ਿਸ਼ ਕਰਦੇ ਬਾਰ ਬਾਰ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁੱਖ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ, ਯੱਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਕਰਤੇ ਪੁਰਖ ਮੇਰੀ ਬੇਨਤੀ ਸੁਣ। ਯੱਕ ਦਾ ਅਰਥ ਹੁੰਦਾ ਇੱਕ, ਅਰਜ ਦਾ ਅਰਥ ਹੈ ਬੇਨਤੀ, ਗੁਫਤਮ ਦਾ ਅਰਥ ਹੈ ਆਖਣਾ। ਯੱਕ ਅਰਜ ਗੁਫਤਮ ਪੇਸ਼ ਤੋਂ, ਕਹਿਣ ਲੱਗੇ ਪੇਸ਼ ਕਰ ਰਿਹਾ ਹਾਂ ਤੁਹਾਡੇ ਅੱਗੇ, ਤੋ ਦਾ ਅਰਥ ਹੈ ਤੁਹਾਡੇ ਅੱਗੇ। ਦਰ ਗੋਸ਼ ਕੁਨ ਕਰਤਾਰ, ਆਪਣੇ ਦਰ 'ਤੇ ਗੋਸ਼ ਦਾ ਅਰਥ ਹੁੰਦਾ ਕੰਨ ਲਾ ਕੇ ਸੁਣ, ਮੇਰੀ ਬੇਨਤੀ ਨੂੰ ਪ੍ਰਵਾਨ ਕਰ, ਕਰੋ ਬੇਨਤੀ ਸੁਣ ਹੋ ਮੇਰੇ ਮੀਤਾ, ਮੇਰੀ ਬੇਨਤੀ ਆਪ ਦੀ ਕਿਰਪਾ ਕਰਕੇ ਸਰਵਣ ਕਰੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਇਸ ਜੀਵਨ ਵਿੱਚ ਏਕ ਆਸ ਹਰ ਮਨ ਰੱਖੋ, ਮਨ ਦਾ ਧਰਵਾਸ, ਮਨ ਦਾ ਭਰੋਸਾ ਇੱਕ ਦੇ ਉੱਪਰ ਹੋਣਾ ਬਹੁਤ ਲਾਜ਼ਮੀ ਹੈ, ਇੱਕ ਤੋਂ ਬਾਹਰ ਕਿਸੇ ਪਾਸੇ ਨਹੀਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਜੀਵਨ ਦਾ ਆਧਾਰ ਹੈ ਕਿ ਜਿੱਦਣ ਅਸੀਂ ਗੁਰੂ ਵਾਲੇ ਪਾਸੇ ਸਮਰਪਿਤ ਹੁੰਦੇ ਹਾਂ ਉਸ ਦਿਨ ਫਿਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਕਈ ਕਿਸੇ ਦੂਸਰੇ ਦੇ ਦਰ ਦੇ ਉੱਪਰ ਸਿਜਦਾ ਕਰਨ ਤੋਂ ਪਹਿਲਾਂ ਇਸ ਜੀਵਨ ਵਿੱਚ ਜਾਨ ਜ਼ਰੂਰ ਕੱਢ ਲੈਣਗੇ ਪਰ ਕਿਸੇ ਦੂਸਰੇ ਦੇ ਦਰ 'ਤੇ ਝੁਕਣ ਦੀ ਬਿਰਤੀ ਨਹੀਂ ਦਿੰਦੇ। ਜਿਹੜਾ ਇੱਕ ਵਾਰੀ ਸਿਰ ਸਤਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਗਿਆ ਉਹ ਦੁਬਾਰਾ ਕਿਸੇ ਦੂਸਰੇ ਦਰ ਦੇ ਉੱਪਰ ਥੋੜ੍ਹੀ ਝੁਕਦਾ ਹੈ। ਇਹ ਤਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰ, ਇੱਕ ਛੋਟੀ ਜਿਹੀ ਉਦਾਹਰਣ ਦੇਣ ਲੱਗਾ। ਕਹਿੰਦੇ ਜਦੋਂ ਮਹਾਰਾਣਾ ਪ੍ਰਤਾਪ ਹਾਰ ਕੇ ਜਦੋਂ ਜੰਗਲਾਂ ਵਾਲੇ ਪਾਸੇ ਗਿਆ, ਇੱਕ ਪਾਰੇ ਉਪਕਾਰ ਕਾਰਨ, ਕਿਸੇ ਲੱਕੜ ਹਾਰੇ ਨੇ ਕਿਸੇ ਪਾਰੇ ਉਪਕਾਰ ਦੇ ਕਾਰਨ ਜਿਹੜਾ ਸੀ ਮਦਦ ਕੀਤੀ ਮਹਾਰਾਣਾ ਪ੍ਰਤਾਪ ਦੀ, ਅਤੇ ਉਹਨੇ ਉਸ ਵਕਤ ਜਿਹੜਾ ਸੀ ਮਹਾਰਾਣਾ ਪ੍ਰਤਾਪ ਦੀ ਜਿਹੜੀ ਸੀ ਮਦਦ ਕਰਦਿਆਂ ਮਹਾਰਾਣਾ ਪ੍ਰਤਾਪ ਨੇ ਕਿਹਾ, ਰਾਜ 'ਤੇ ਚਲਾ ਗਿਆ ਤੂੰ ਦੱਸ ਤੈਨੂੰ ਕੀ ਚਾਹੀਦਾ। ਉਹ ਕਹਿੰਦਾ ਮੈਨੂੰ ਆਪਣੀ ਪੱਗ ਦੇ ਦਿਓ, ਦਸਤਾਰ ਦੇ ਦਿਓ। ਉਹਨੇ ਕਿਹਾ ਤੂੰ ਪਾਰੇ ਉਪਕਾਰ ਕੀਤਾ, ਨਾਲੇ ਮੈਂ ਤੈਨੂੰ ਖੁਦ ਕਿਹਾ ਵੀ ਮੰਗ। ਉਹਨੇ ਆਪਣਾ ਮੁਕਟ ਜਿਹੜਾ ਸਿਰ 'ਤੇ ਪਾਇਆ ਸੀ ਕੀਮਤੀ ਵਸਤੂਆਂ ਸਹਿਤ ਉਹ ਲਾ ਕੇ ਉਹਦੇ ਹੱਥ 'ਤੇ ਰੱਖ ਦਿੱਤਾ ਅਤੇ ਇੱਕ ਗੱਲ ਆਖੀ ਸੀ, ਹੁਣ ਮੇਰਾ ਵੀ ਇੱਕ ਨਿਰਣਾ ਕਰ। ਕਹਿੰਦਾ ਮੈਂ ਟੁਕੜੇ ਟੁਕੜੇ ਹੋ ਸਕਦਾ ਪਰ ਮੇਰੇ ਅੰਦਰ ਇਸ ਗੱਲ ਦਾ ਨਿਰਣਾ ਕਦੀ ਨਹੀਂ ਆਏਗਾ ਵੀ ਮੇਰੀ ਪੱਗ ਮੇਰੀ ਦਸਤਾਰ ਕਿਸੇ ਹੋਰ ਅੱਗੇ ਚੁੱਕੇ। ਉਹਨੇ ਕਿਹਾ ਜਿਉਂਦੇ ਜੀ ਇਹ ਗੱਲ ਦਾ ਖਿਆਲ ਕਰੀ, ਮਤਾ ਕਿਤੇ ਚਾਰ ਪੈਸਿਆਂ ਜਾਂ ਚਾਰ ਟਕਿਆਂ ਬਦਲੇ ਇਹ ਪੱਗ ਕਿਸੇ ਦੇ ਪੈਰਾਂ 'ਚ ਰੱਖ ਦੇ। ਉਹਨੇ ਕਿਹਾ ਭਰੋਸਾ ਕਰ। ਫਿਰ ਥੋੜ੍ਹੇ ਸਮੇਂ ਬਾਅਦ ਸੂਹ ਲੱਗ ਗਈ ਵੀ ਮਹਾਰਾਣਾ ਪ੍ਰਤਾਪ ਦੀ ਪੱਗ ਕਿਸੇ ਲੱਕੜਾਲੇ ਦੇ ਕੋਲ ਹੱਥ ਆ ਗਈ। ਉਸ ਵਕਤ ਜਿਸ ਵੇਲੇ ਅਗਲੇ ਹਾਕਮ ਨੇ ਆਪਣੇ ਦਰਬਾਰ ਵਿੱਚ ਸੱਦਿਆ, ਸੱਦ ਕੇ ਤੁਰੰਤ ਆਖਿਆ ਵੀ ਉਸ ਬੰਦੇ ਨੂੰ ਪੇਸ਼ ਕਰਕੇ ਮੇਰੇ ਨਾਲ ਸਿੱਧੇ ਤੌਰ 'ਤੇ ਗੱਲ ਕਰਾਈ ਜਾ। ਜਦੋਂ ਥਾਲ ਵਿੱਚ ਰੱਖ ਕੇ ਉਹਨੇ ਪੱਗ ਖੜੀ, ਉਹਨੇ ਸਿਜਦਾ ਨਹੀਂ ਕੀਤਾ ਸਾਹਮਣੇ ਬੈਠੇ ਹਾਕਮ ਨੂੰ। ਜਦੋਂ ਸਿਜਦਾ ਨਹੀਂ ਕੀਤਾ, ਉਹ ਹਾਕਮ ਦੇ ਮਨ ਵਿੱਚ ਇਸ ਗੱਲ ਦਾ ਖਿਆਲ ਆਇਆ ਵੀ ਇਹਨੇ ਮੈਨੂੰ ਵੀ ਆਣ ਕੇ ਸਿਜਦਾ ਕਿਉਂ ਨਹੀਂ ਕੀਤਾ। ਉਹਨੇ ਆਖਿਆ ਮਹਾਰਾਣਾ ਦੀ ਪ੍ਰਤਾਪ ਦੀ ਪੱਗ ਹੈ। ਉਹਨੇ ਕਿਹਾ ਹਾਂ। ਆਖਿਆ ਤੇਰਾ ਫਰਜ਼ ਬਣਦਾ ਸੀ ਸਭ ਤੋਂ ਪਹਿਲਾਂ ਮੇਰੇ ਰਾਜ ਦੇ ਵਿੱਚ ਆਣ ਕੇ ਮੇਰੀ ਜੂਹ ਦੇ ਉੱਪਰ ਆਣ ਕੇ ਤੂੰ ਮੈਨੂੰ ਮੱਥਾ ਟੇਕਦਾ ਸਿਜਦਾ। ਉਹਨੇ ਕਿਹਾ ਮੈਂ ਇਕੱਲਾ ਆਉਂਦਾ ਤੇ ਜ਼ਰੂਰ ਸਿਜਦਾ ਕਰਦਾ ਪਰ ਜਿਹਦੀ ਪੱਗ ਲੈ ਕੇ ਆਇਆ ਉਹਨੇ ਉਹਦੇ ਨਾਲ ਵਾਅਦਾ ਕੀਤਾ ਸੀ ਵੀ ਜਿਉਂਦੇ ਜੀ ਇਹਨੂੰ ਝੁਕਣ ਨਹੀਂ ਦਿੰਦਾ, ਜਿਉਂਦੇ ਜੀ ਮੈਂ ਇਹਨੂੰ ਝੁਕਣ ਨਹੀਂ ਦਿੰਦਾ, ਇਸ ਕਰਕੇ ਵਾਅਦਾ ਕੀਤਾ ਸੀ।
ਉਹਨੇ ਕਿਹਾ ਜੇ ਤੇਰਾ ਸਿਰ ਲਾ ਦਿਆਂ ਤਾਂ ਫਿਰ, ਉਹਨੇ ਕਿਹਾ ਸਿਰ ਲਾ ਦਿਓ ਉਦੋਂ ਤੱਕ ਜ਼ਿੰਮੇਵਾਰੀ ਹੈ। ਜਦੋਂ ਸਿਰ ਲੱਥ ਗਿਆ ਔਰ ਉਹ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਖਤਮ। ਪਰ ਮੈਂ ਇੰਨਾ ਜ਼ਰੂਰ ਕਹਿੰਦਾ ਵੀ ਅਸਲ ਦੇ ਵਿੱਚ ਜਿਹਨੇ ਮੈਨੂੰ ਪੱਗ ਦੇ ਕੇ ਵਾਅਦਾ ਲਿਆ ਸੀ ਮੇਰੇ ਤੋਂ ਵੀ ਇਹ ਝੁਕੇ ਨਾ ਮੇਰਾ ਸਿਰ ਲਾ ਦੀ, ਪਰ ਮੈਂ ਪੱਗ ਸਮੇਤ ਤੇਰੇ ਅੱਗੇ ਤੇਰੇ ਦਰ 'ਤੇ ਸਿਜਦਾ ਨਹੀਂ ਕਰਨਾ। ਗੁਰਮੁਖੋ, ਇੱਕ ਛੋਟੀ ਜਿਹੀ ਕੀਮਤੀ ਉਹ ਸਿਰ 'ਤੇ ਪਾਇਆ ਹੋਇਆ ਮੁਕਟ ਲੈ ਕੇ ਇੱਕ ਬੰਦਾ ਇੱਕ ਛੋਟੇ ਜਿਹੇ ਬਚਨ ਦੇ ਨਾਲ, ਇੱਕ ਬਚਨ ਕਰਕੇ ਵਾਅਦਾ ਕਰਕੇ ਆਪਣੀ ਧੌਣ ਲਵਾ ਗਿਆ, ਪਰ ਉਹਨੇ ਪੱਗ ਜਿਹੜੀ ਸੀ ਕਿਸੇ ਅੱਗੇ ਨਹੀਂ ਚੁੱਕਣ ਦਿੱਤੀ। ਪਰ ਗੁਰਮੁਖੋ, ਜਿਸ ਗੁਰੂ ਨੇ ਅੱਜ ਤੁਹਾਨੂੰ ਆ ਗੁਰਸਿੱਖੀ ਦਾ ਰੂਪ ਅਤੇ ਦਸਤਾਰ ਦਿੱਤੀ, ਉਹਨੇ ਤਾਂ ਚਾਰ ਪੁੱਤਰ ਵਾਰ ਕੇ ਕਿਹਾ ਸੀ ਮੇਰਾ ਖਾਲਸਾ ਚੜ੍ਹਦੀ ਕਲਾ ਵਿੱਚ ਆਉਂਦਾ, ਅਤੇ ਅੱਜ ਉਹੀ ਖਾਲਸਾ ਕਦੀ ਕਿਸੇ ਅੱਗੇ ਝੁਕਦਾ ਫਿਰੇ, ਕਦੀ ਕਿਸੇ ਅੱਗੇ ਦਸਤਾਰ ਲੈ ਕੇ ਝੁਕਦਾ ਫਿਰੇ। ਗੁਰਮੁਖੋ, ਇਹ ਗੱਲ ਸੋਚਣ ਵਾਲੀ। ਸਤਿਗੁਰੂ ਸਾਹਿਬ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਗੁਰੂ ਕੀ ਮਾਤਾ ਏ, ਗੁਰੂ ਵਾਲੇ ਬਣੀਏ, ਪਾਤਸ਼ਾਹ ਦੀ ਰਹਿਮਤ ਕਰਨ। ਇੰਨੀ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ, ਕਰੋ ਕਿਰਪਾਲਤਾ। ਆਪ ਸਾਰੀਆਂ ਸੰਗਤਾਂ ਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨਕੋਟ ਸ਼ੁਕਰਾਨਾ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਸਮਾਪਤੀ ਦੀਆਂ ਪੰਕਤੀਆਂ ਪੜ੍ਹ ਕੇ ਸੰਪੂਰਨਤਾ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਿੰਘ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ, ਉਹ ਆਪ ਸੰਗਤਾਂ ਨੂੰ ਗੁਰੂ ਸਾਹਿਬ ਜੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਆਪ ਸੰਗਤਾਂ ਨੂੰ 8:10 ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੂਕ ਉਚਰੇ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਸ ਹਮਾਰੀ, ਵਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ

ਚਵਰ ਸ਼ਤਰ ਤਖ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਜਨ ਬਣੇ ਹਾਂ ਜੋ ਗੁਰੂ ਦਰਬਾਰਾਂ ਅੰਦਰ ਹਾਜ਼ਰੀਆਂ ਭਰ ਰਹੇ ਹਾਂ। ਆਪ ਸਮੂਹ ਜਨਾਂ ਨੇ ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਦੁਆਰਾ ਰਸ ਪਿੰਨਾ ਕੀਰਤਨ ਜੋ ਅਸਰਵਣ ਕੀਤਾ ਹੈ, ਹੁਣ ਕੁਝ ਕੁ ਸਮਾਂ ਗੁਰੂ ਸ਼ਬਦ ਵਿਚਾਰ ਨਾਲ ਜੁੜਨ ਵਾਸਤੇ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰੀਏ ਤਾਂ ਕਿ ਸਾਡੇ ਮਨ ਬੁੱਧ ਚਿੱਤ ਜਿਹੜਾ ਉਹ ਇਕਾਗਰ ਹੋ ਸਕਣ। ਇੱਕ ਵਾਰ ਕਹਿਣ 'ਤੇ ਹਾਜ਼ਰੀਆਂ ਲਵਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਜਿਹੜੀ ਹੈ ਇਹ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ ਅਤੇ ਵੱਡੇ ਭਾਗ ਗੁਰੂ ਦੀ ਕਿਰਪਾ ਦੇ ਦੁਆਰਾ ਬਣਦੇ। ਜਦੋਂ ਜੀਵ ਦੇ ਅੰਦਰ ਨਾਮ ਦੀ ਚੇਟਕ ਲੱਗਦੀ ਹੈ, ਨਾਮ ਨੂੰ ਅਰਾਧਦਾ ਹੈ, ਗੁਰੂ ਸ਼ਬਦ ਦੀ ਪਿਆਸ ਲੱਗਦੀ ਹੈ, ਭਾਵਨਾ ਦੇ ਨਾਲ ਸ਼ੁਭ ਕਰਮਾਂ ਨੂੰ ਕਰਦਾ ਹੈ, ਫਿਰ ਸਤਿਗੁਰੂ ਪਾਤਸ਼ਾਹ ਜੀ ਤਰੁੱਟ ਪੈਂਦੇ ਨੇ ਅਤੇ ਸਤਿਗੁਰੂ ਪਾਤਸ਼ਾਹ ਜੀ ਸੰਗਤ ਦੀ ਦਾਤ ਬਖਸ਼ਦੇ ਨੇ। ਕਿਉਂਕਿ ਜਿਸਨੇ ਵੀ ਸੰਗਤ ਕੀਤੀ ਹੈ, ਜਿਸਨੇ ਵੀ ਸਿਮਰਨ ਕੀਤਾ ਹੈ, ਜਿਸਨੇ ਵੀ ਪਰਮਾਤਮਾ ਦਾ ਧਿਆਨ ਧਰਿਆ ਹੈ, ਆਪਣੇ ਇੰਦਰੀਆਂ ਨੂੰ ਵਸ ਕਰਨ ਦਾ ਯਤਨ ਕੀਤਾ ਹੈ, ਉਹਨੂੰ ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਭੇਦ ਕਰ ਦਿੱਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਇੱਕ ਵਾਰ ਬਾਣੀ ਦੇ ਨਾਲ ਜਿਹੜਾ ਹਿਰਦਾ ਜੁੜ ਜਾਂਦਾ ਹੈ, ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ, ਉਹਨੂੰ ਸੰਸਾਰ ਤੁਸ ਲੱਗਣ ਲੱਗ ਜਾਂਦਾ ਹੈ, ਫਿਰ ਉਹਦੀ ਜਿਹੜੀ ਬੁੱਧੀ ਹੈ ਉਹ ਭਾਵ ਸੁੱਚ ਹੋ ਜਾਂਦੀ ਹੈ, ਬੁੱਧੀ ਦਾ ਗਿਆਨ ਪੈਦਾ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੀਵ ਤੂੰ ਸੁੱਭ ਗੁਣਾਂ ਨੂੰ ਇਕੱਤਰ ਕਰ। ਸੁੱਭ ਗੁਣਾਂ ਦੀ ਦਾਤ ਕੇਵਲ ਅਤੇ ਕੇਵਲ ਸੰਗਤ ਵਿੱਚੋਂ ਮਿਲਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੇ ਗੁਣ ਹੋਵਣ ਸਾਂਝ ਨਾ ਮਿਲ ਸਾਂਝ ਕਰੀ ਜੇ। ਹੇ ਜੀਵ ਹੇ ਪ੍ਰਾਣੀ ਤੂੰ ਇਸ ਤਰ੍ਹਾਂ ਭਾਵ ਜਿਹੜਾ ਕਰਮ ਹੈ ਕਿਸ ਤਰ੍ਹਾਂ ਕਰਨਾ ਹੈ ਕਿ ਜਿਨ੍ਹਾਂ ਪ੍ਰਾਣੀਆਂ ਦੇ ਅੰਦਰ, ਜਿਨ੍ਹਾਂ ਜਗਿਆਸੂਆਂ ਦੇ ਅੰਦਰ ਪਰਮਾਤਮਾ ਦੇ ਗੁਣ ਹਨ, ਜਿਨ੍ਹਾਂ ਦਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਪਿਆਰ ਬਣ ਚੁੱਕਾ ਹੈ ਅਤੇ ਉਹਨਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਦੱਸੇ ਹੋਏ ਸ਼ਬਦ ਦੇ ਅਨੁਸਾਰ ਕਮਾਈ ਕਰਕੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਅਧਿਆਤਮਕ ਰਸਤਾ ਪ੍ਰਾਪਤ ਕਰ ਲਿਆ ਹੈ ਅਤੇ ਹਿਰਦੇ ਦੇ ਅੰਦਰ ਸ਼ੁੱਭ ਗੁਣ ਸੰਚਿਤ ਕੀਤੇ ਨੇ, ਜਿਨ੍ਹਾਂ ਦੇ ਭਾਵ ਮਨ ਦਾ ਅਵੇਸਲਾਪਨ ਦੂਰ ਹੋ ਚੁੱਕਾ ਹੈ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਚੁੱਕੀ ਹੈ। ਜਿਵੇਂ ਇੱਕ ਮਾਨੋ ਸੁਗੰਧੀ ਦੀ ਡੱਬੀ ਹੋਵੇ ਅਤੇ ਉਹਨੂੰ ਖੋਲ੍ਹਿਆ ਅਨੇਕ ਪ੍ਰਕਾਰ ਦੀਆਂ ਸੁਗੰਧੀਆਂ ਜਿਹੜੀਆਂ ਉਹ ਜੀਵ ਲੈਂਦਾ ਹੈ, ਇਸੇ ਤਰ੍ਹਾਂ ਜਿਹੜੇ ਸ਼ੁੱਭ ਗੁਣਾਂ ਵਾਲੇ ਨੇ ਉਹਨਾਂ ਦੇ ਅੰਦਰ ਸ਼ੁੱਭ ਗੁਣਾਂ ਦੀ ਭਾਵ ਸੁਗੰਧੀ ਹੁੰਦੀ ਹੈ ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਪ੍ਰਾਣੀ ਤੂੰ ਭਾਵ ਸ਼ਬਦ ਦੇ ਨਾਲ ਸਾਂਝ ਪਾ, ਐਸੇ ਜੁਗਾਸੂਆਂ ਦਾ ਭਾਵ ਸੰਗ ਕਰਨਾ ਕਰ। ਗੁਣਾਂ ਕਾ ਹੋਵੇ ਵਾਸਲਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸ਼ੁੱਭ ਗੁਣ ਹਨ, ਪਰਮੇਸ਼ੁਰ ਵਾਹਿਗੁਰੂ ਜੀ ਦਾ ਨਾਮ ਹੈ ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਿਲ ਸਾਂਝ ਕਰੀ ਜੇ, ਤੂੰ ਉਹਨਾਂ ਦੇ ਨਾਲ ਮਿਲ ਕਰਕੇ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਗੁਣਾਂ ਦੀ ਸਾਂਝ ਕਰ। ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕਿਸ ਤਰ੍ਹਾਂ ਕਰਨਾ ਹੈ ਕਿ ਸ਼ੁੱਭ ਗੁਣ ਕਿਵੇਂ ਉਹਨਾਂ ਨੇ ਕਮਾਏ, ਕਿਵੇਂ ਉਹ ਇਸ ਰਸਤੇ ਦੇ ਪਾਂਧੀ ਬਣੇ ਨੇ, ਕਿਵੇਂ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੋਈ ਹੈ। ਤੈਨੂੰ ਗੁਰੂ ਕੇ ਪਿਆਰਿਆਂ ਦੇ ਲਾਗੇ ਕੋਲ ਬਹਿ ਕੇ ਇਹ ਭਾਵ ਜਿਹੜੀ ਸਮਝ ਪੈਣੀ ਹੈ। ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੇ, ਜੇ ਗੁਣ ਹੋਵਣ ਸਾਂਝਨਾ ਮਿਲ ਸਾਂਝ ਕਰੀ ਜੇ। ਜਿਨ੍ਹਾਂ ਦੇ ਅੰਦਰ ਸ਼ੁੱਭ ਗੁਣ ਹੋਣ ਤੂੰ ਉਹਨਾਂ ਦੇ ਨਾਲ ਮਿਲ ਕੇ ਕੇਵਲ ਅਤੇ ਕੇਵਲ ਗੁਣਾਂ ਦੀ ਸਾਂਝ ਕਰਨੀ ਹੈ। ਇੱਕ ਅਵਗੁਣ ਹੈ ਜਿਹੜੇ ਭਾਵ ਸੰਸਾਰ ਵਿੱਚ ਜੀਵ ਨੂੰ ਭਾਵ ਤੋਮਤਾਂ ਤੋਂ ਬਿਨਾਂ ਹੋਰ ਕੁਛ ਨਹੀਂ ਪ੍ਰਾਪਤ ਹੁੰਦਾ। ਸੰਸਾਰ ਦੇ ਵਿੱਚ ਸਭ ਜਿਹੜੀ ਹੈ ਜਦੋਂ ਅਵਗੁਣ ਧਾਰਨ ਕਰਦਾ ਹੈ ਜੀਵ ਖੁਆਰੀ ਹੁੰਦੀ ਹੈ, ਫਿਰ ਕੋਈ ਇੱਜ਼ਤ ਪੱਤ ਨਹੀਂ ਰਹਿ ਜਾਂਦੀ, ਸੰਸਾਰ ਵਾਲੇ ਵੀ ਉਹਨੂੰ ਅਦੂਲ ਦਿੰਦੇ ਨੇ। ਅਤੇ ਜਿਹੜੇ ਸ਼ੁੱਭ ਗੁਣ ਹੈ ਭਾਵੇਂ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਨੀਚ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ ਪਰਮਗਤ ਹੋਈ, ਜਿਸ ਨੀਚ ਕੋਈ ਨਾ ਜਾਣੇ ਨਾਮ ਜਪਤ ਚੌਂਕਟ ਮਾਨੇ। ਜਿਹਦੀ ਕਿਤੇ ਵੀ ਭਾਵ ਕੋਈ ਪਹਿਚਾਣ ਨਹੀਂ, ਕੋਈ ਮਾਨਤਾ ਨਹੀਂ ਦਿੰਦਾ, ਜਦੋਂ ਪਰਮੇਸ਼ੁਰ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਚੌਂਕੁੰਟ ਮਾਨੇ
ਚਾਰੇ ਕੁੰਟਾਂ ਦੇ ਵਿੱਚ ਉਹਨੂੰ ਮਾਨਤਾ ਪ੍ਰਧਾਨਗੀ ਮਿਲ ਜਾਂਦੀ, ਸਨਮਾਨ ਮਿਲ ਜਾਂਦਾ ਹੈ, ਉਹਦੇ ਨਾਮ ਦਾ ਵਾਜਾ ਵੱਜਣ ਲੱਗ ਜਾਂਦਾ ਹੈ ਜਿਹਦੇ ਹਿਰਦੇ ਦੇ ਅੰਦਰ ਸੁਭ ਗੁਣ ਹੋਣ। ਇਸ ਕਰਕੇ ਸਤਿਗੁਰੂ ਪਾਠ ਸਾਹਿਬ ਕਹਿੰਦੇ ਸਾਂਝ ਕਰੀ ਜੇ ਗੁਣੇ ਕੇਰੀ, ਤੂੰ ਕੇਵਲ ਅਤੇ ਕੇਵਲ ਗੁਣਾਂ ਦੀ ਸਾਂਝ ਕਰਨੀ ਹੈ। ਛੋਟ ਅਵਗੁਣ ਚੱਲੀ ਹੈ ਭਾਵ ਜੀਵ ਇੱਥੇ ਆਪਣੇ ਗੁਣ ਅਵਗੁਣਾਂ ਦਾ ਤਿਆਗ ਕਰਨ ਵਾਸਤੇ ਗੁਰੂ ਕੀ ਹਜ਼ੂਰੀ ਵਿੱਚ ਆਉਂਦਾ ਹੈ। ਗੁਰੂ ਪਾਤਸ਼ਾਹ ਜੀ ਸੁਭ ਗੁਣ ਹੀ ਬਖਸ਼ ਕਰਦੇ ਹਨ, ਅਤੇ ਜਿਨ੍ਹਾਂ ਨੇ ਗੁਰੂ ਦੀ ਮਤ ਧਾਰਨ ਕਰਕੇ ਸੁਭ ਗੁਣਾਂ ਨੂੰ ਸੰਚਿਤ ਕੀਤਾ ਹੈ, ਗ੍ਰਹਿਣ ਕੀਤਾ ਹੈ, ਉਹ ਗੁਰੂ ਦੇ ਲਾਡਲੇ ਬਣ ਗਏ ਨੇ, ਗੁਰੂ ਦਾ ਪਿਆਰ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੀਵ ਤੂੰ ਸੰਸਾਰ ਦੇ ਅੰਦਰ ਅਵਗੁਣਾਂ ਦਾ ਤਿਆਗ ਕਰਨਾ ਹੈ, ਛੋਟ ਅਵਗੁਣ ਚੱਲੀ ਹੈ, ਤੂੰ ਗੁਣਾਂ ਨੂੰ ਛੱਡ ਕੇ ਅਤੇ ਗੁਰਮਤਿ ਦੇ ਮਾਰਗ 'ਤੇ ਚੱਲਣਾ ਹੈ। ਸਤਿਗੁਰੂ ਪਾਤਸ਼ਾਹ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਹੋਇਆਂ, ਬਹਿੰਦਿਆਂ ਹੋਇਆਂ, ਸੌਂਦਿਆਂ ਹੋਇਆਂ ਉਸ ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਰਹੋ। ਆਪਣੀ ਕਿਰਤ ਕਰਦਾ ਹੋਵੇ, ਗ੍ਰਿਸ਼ਤੀ ਜੀਵਨ ਨੂੰ ਪਾਲਦਾ ਹੋਇਆ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਰਹੋ, ਤਾਂ ਕਿ ਤੇਰੇ ਮਨ ਦੇ ਉੱਪਰ ਜਿਹੜਾ ਹੈ ਵਿਕਾਰਾਂ ਦਾ ਪ੍ਰਭਾਵ ਨਾ ਪੈ ਸਕੇ। ਭਾਵ ਜਦੋਂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਹੁੰਦਾ ਹੈ ਉਦੋਂ ਵਿਕਾਰ ਹਾਵੀ ਨਹੀਂ ਹੁੰਦੇ। ਸਤਿਗੁਰੂ ਪਾਤਸ਼ਾਹ ਕਹਿੰਦੇ ਦਸ ਇੰਦਰੀ ਕਰ ਰਾਖੇ ਵਾਸ, ਤਾਂ ਕਿ ਆਤਮੇ ਹੋਏ ਪ੍ਰਗਾਸ। ਨਾਮ ਦੇ ਯਤਨ ਦੇ ਨਾਲ, ਸੇਵਾ ਅਤੇ ਸਿਮਰਨ ਦੇ ਯਤਨ ਦੇ ਨਾਲ ਇਹ ਦਸ ਜਿਹੜੇ ਇੰਦਰੇ ਨੇ, ਪੰਜ ਕਰਮ ਇੰਦਰੇ ਨੇ ਜੀਵ ਦੇ ਅਤੇ ਪੰਜ ਗਿਆਨ ਇੰਦਰੇ ਨੇ, ਨਾਮ ਦੀ ਤਾਕਤ ਦੇ ਨਾਲ ਤੂੰ ਜੀਵ ਇਹਨਾਂ ਨੂੰ ਵਸ ਵਿੱਚ ਰੱਖਣਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਦਸ ਇੰਦਰੀ ਕਰ ਰਾਖੇ ਵਾਸ, ਦਸਾਂ ਇੰਦਰੀਆਂ ਨੂੰ ਜਦੋਂ ਸੇਵਾ ਵਿੱਚ ਜੀਵ ਲੱਗ ਜਾਂਦਾ ਹੈ ਫਿਰ ਇਹਦੇ ਹਿਰਦੇ ਦੇ ਵਿਕਾਰ ਜਿਹੜੇ ਨੇ, ਭਾਵ ਇਹਦਾ ਖਹਿੜਾ ਛੱਡ ਜਾਂਦੇ ਨੇ। ਇਹਦੇ ਹਿਰਦੇ ਦੇ ਅੰਦਰ ਭਾਵ ਕਮਾਦ ਕਵੈਰੀ ਜਿਹੜੇ ਨੇ ਉਹ ਜ਼ੋਰ ਨਹੀਂ ਪਾਉਂਦੇ। ਲੋਭ, ਮੋਹ, ਕ੍ਰੋਧ ਇਹ ਜਿਹੜੀਆਂ ਵਾਸਨਾ ਹਾਂ, ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਖਤਮ ਹੋ ਜਾਂਦੀਆਂ ਜਦੋਂ ਸ਼ਬਦ ਦੇ ਨਾਲ ਲੱਗ ਜਾਂਦਾ ਹੈ, ਤਾਂ ਕਿ ਆਤਮੇ ਹੋਏ ਪ੍ਰਗਾਸ, ਫਿਰ ਉਹਦੀ ਆਤਮਾ ਦੇ ਅੰਦਰ ਪ੍ਰਗਾਸ ਭਾਵ ਗਿਆਨ ਹੋ ਜਾਂਦਾ ਹੈ, ਚਾਨਣ ਹੋ ਜਾਂਦਾ ਹੈ ਗਿਆਨ ਦਾ, ਅਗਿਆਨਤਾ ਦਾ ਅੰਧੇਰਾ ਮਿਟ ਜਾਣਾ, ਭਾਵ ਹਿਰਦੇ ਦੇ ਅੰਦਰ ਪ੍ਰਗਾਸ ਹੋ ਜਾਣਾ। ਜਦੋਂ ਬੇਸਮਝੀ ਦੂਰ ਹੋ ਜਾਵੇ ਤੇ ਹਿਰਦੇ ਦੇ ਅੰਦਰ ਪ੍ਰਗਾਸ ਗਿਆਨ ਦਾ ਚਾਨਣ ਹੋ ਜਾਂਦਾ ਹੈ, ਭਲੇ ਤੇ ਬੁਰੇ ਕਰਮ ਦੀ ਪਛਾਣ ਹੋ ਜਾਂਦੀ ਹੈ, ਫਿਰ ਜੀਵ ਗੁਰੂ ਆਸੇ ਜੀਵਨ ਬਤੀਤ ਕਰਦਾ ਹੈ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਮਾਨ ਅਤੇ ਸੋਭਾ ਸ਼ਬਦ ਦੇ ਨਾਲ ਕਮਾਉਂਦਾ ਹੈ। ਜਦੋਂ ਸ਼ਬਦ ਦੀ ਕਮਾਈ ਕਰਦਾ ਹੈ ਫਿਰ ਉਹਨੂੰ ਸੰਸਾਰ ਦੀ ਮਾਇਆ ਪੂੰਦੀ ਨਹੀਂ, ਵਿਸ਼ਿਆਂ ਵਿਕਾਰਾਂ ਦੀ ਤਾਕਤ ਉੱਤੇ ਭਾਵ ਹਾਵੀ ਨਹੀਂ ਹੋ ਸਕਦੀ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੋਢ ਅਵਗੁਣ ਚੱਲੀ ਹੈ, ਤੂੰ ਸੰਸਾਰ ਦੇ ਅੰਦਰ ਜੀਵ ਆ ਕੇ ਗੁਰੂ ਕੀ ਸੰਗਤ ਦੇ ਅੰਦਰ ਆ ਕੇ ਸੁਭ ਗੁਣਾਂ ਨੂੰ ਧਾਰਨ ਕਰ ਅਤੇ ਅਵਗੁਣਾਂ ਦਾ ਤਿਆਗ ਕਰਕੇ ਜਾਣਾ ਹੈ। ਇੱਥੇ ਅਸੀਂ ਅਵਗੁਣਾਂ ਨੂੰ ਤਿਆਗਣ ਆਏ ਹਾਂ। ਪਹਿਰੇ ਪਟੰਬਰ ਕਰ ਅਡੰਬਰ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਭਾਵ ਜਿਹੜਾ ਸ਼ਿੰਗਾਰ, ਸਰੀਰ ਦਾ ਇੱਕ ਅਸ਼ਿੰਗਾਰ ਹੈ, ਇੱਕ ਆਤਮਾ ਦਾ ਸ਼ਿੰਗਾਰ ਹੈ। ਭਾਵ ਜੀਵ ਜਿਹੜਾ ਹੈ ਸਰੀਰ ਦਾ ਸ਼ਿੰਗਾਰ ਕਰਦਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਕੱਪੜਾ ਹੈ ਇਹ ਤਨ ਢੱਕਣ ਨੂੰ ਹੈ, ਪਰ ਜੀਵ ਸਾਰੀ ਉਮਰ ਆਪਣੇ ਸਰੀਰ ਨੂੰ ਸ਼ਿੰਗਾਰਦਿਆਂ ਬਤੀਤ ਕਰ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸਰੀਰ ਅੰਤ ਨੂੰ ਨਾਸ ਆਉਣਾ ਹੈ, ਬਹੁਤ ਯਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ, ਚੋਆ ਚੰਦਨ ਮਰਦਨ ਅੰਗਾ ਸੋਤਨ ਜਲੇ ਕਾਠ ਕੇ ਸੰਗਾ। ਇਹ ਕਿੰਨੇ ਯਤਨਾਂ ਦੇ ਨਾਲ ਸਰੀਰ ਦੀ ਪਾਲਣਾ ਕਰੀਦੀ ਹੈ, ਬੱਚਿਆਂ ਨੂੰ ਕਿਵੇਂ ਪਾਲੀਦਾ ਹੈ, ਸਾਰੀ ਪੂੰਜੀ ਖਸਤ ਹੋ ਜਾਂਦੀ ਮਾਤਾ ਪਿਤਾ ਭਾਵ ਬੱਚਿਆਂ ਨੂੰ ਪਾਲਦਾ ਹੀ ਭਾਵ ਆਪਣੀ ਉਮਰ ਬਤੀਤ ਕਰ ਲੈਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੀਵ ਆਪਣੀ ਦੇਹੀ ਨੂੰ ਸਵਾਰਨ ਦੇ ਵਿੱਚ ਲੱਗਾ ਹੋਇਆ ਹੈ, ਭਾਵ ਇਹ ਸੇਜਾਂ ਨੂੰ ਸਵਾਰਨ ਵਿੱਚ ਲੱਗਾ ਹੋਇਆ ਹੈ, ਜਿਹੜੀ ਇਹਦੇ ਨਾਲ ਨਹੀਂ ਜਾਣੀ। ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਆਪਣੀ ਆਤਮਾ ਦਾ ਸ਼ਿੰਗਾਰ ਕਰ, ਪਹਿਰੇ ਪਟੰਬਰ ਕਰ ਅਡੰਬਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪੱਟ ਕਹਿੰਦੇ ਨੇ ਰੇਸ਼ਮ ਨੂੰ, ਭਾਵ ਆਤਮਾ ਨੂੰ ਸੋਹਣੇ ਗੁਣਾਂ ਦਾ ਸ਼ਿੰਗਾਰ ਕਰ, ਗੁਣਾਂ ਦੇ ਸਹਿਤ ਆਪਣੀ ਆਤਮਾ ਦਾ ਸ਼ਿੰਗਾਰ ਕਰ, ਸੁਭ ਗੁਣਾਂ ਨੂੰ ਸੰਚਿਤ ਕਰ, ਹਿਰਦੇ ਦੇ ਅੰਦਰ ਸੁਭ ਗੁਣ ਹੋਣਗੇ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਰ ਅਡੰਬਰ, ਜਿਵੇਂ ਅਸੀਂ ਦੇਸ਼ ਤੋਂ ਪ੍ਰਦੇਸ਼ ਦੇ ਵਿੱਚ ਆਏ ਹਾਂ, ਸਾਰਾ ਪ੍ਰਬੰਧ ਕਰਕੇ ਆਏ, ਪਹਿਲੋਂ ਸਾਨੂੰ ਵਿਜੇ ਦੀ ਲੋੜ ਸੀ, ਫਿਰ ਆ ਕੇ ਸਾਨੂੰ ਇੱਥੇ ਰਹਿਣ ਵਾਸਤੇ ਘਰ ਚਾਹੀਦਾ ਸੀ, ਫਿਰ ਸਾਨੂੰ ਭੋਜਨ ਪਾਣੀ ਦੀ ਲੋੜ ਸੀ, ਫਿਰ ਭਾਵ ਸਤਿਗੁਰੂ ਪਾਤਸ਼ਾਹ ਕਹਿੰਦੇ ਜੋਬ ਦੀ ਲੋੜ, ਜਿੱਦਾਂ ਅਸੀਂ ਸਾਨੂੰ ਇੱਥੇ ਆਪਾਂ ਕੰਮ ਵੀ ਢੂੰਡਿਆ, ਸਾਰੇ ਪ੍ਰਬੰਧ ਕੀਤੇ ਆ ਨਾ। ਘਰ ਅਡੰਬਰ,
ਆਪਣੇ ਆਤਮਿਕ ਜੀਵਨ ਨੂੰ ਜਿੰਦਾ ਕਰਨ ਵਾਸਤੇ ਅਡੰਬਰ ਭਾਵ ਇਹ ਤੂੰ ਜੁਗਤੀ ਧਾਰਨ ਕਰ ਲਾ ਗੁਰੂ ਦੇ ਸ਼ਬਦ ਦੇ ਦੁਆਰਾ ਕਿ ਤੇਰਾ ਆਤਮਿਕ ਜੀਵਨ ਉੱਚਾ ਹੋ ਜਾਵੇ, ਇਹ ਅਡੰਬਰ ਕਰਨਾ ਹੈ। ਅਤੇ ਇਹ ਕਿਵੇਂ? ਸਤਿਗੁਰੂ ਪਾਤਸ਼ਾਹ ਦੱਸਦੇ ਨੇ ਜਦੋਂ ਤੂੰ ਗੁਰੂ ਕੀ ਹਜ਼ੂਰੀ ਦੇ ਅੰਦਰ ਆਵੇਂਗਾ ਅਤੇ ਸਤਿਗੁਰੂ ਪਾਤਸ਼ਾਹ ਜੀ ਪ੍ਰੇਮ ਦੇ ਨਾਲ ਸਮਝਾਉਂਦੇ ਨੇ ਜੀਵ ਨੂੰ ਕਿ ਇਹ ਜੀਵਨ ਵਾਰ ਵਾਰ ਨਹੀਂ ਤੈਨੂੰ ਮਿਲਣਾ, ਇਹ ਅਮੁੱਲਕ ਵਸਤੂ ਹੈ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ ਤੈਨੂੰ ਦਿੱਤੀ ਹੈ, ਇਹ ਪੂਰਬਲੇ ਕਰਮਾਂ ਦੀ ਲੱਭ ਜਿਹੜੀ ਪਰਾਲਬਦ ਹੈ ਤੂੰ ਇੱਥੇ ਭੋਗ ਰਿਹਾ ਹੈ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਣ ਘਾਲੇ ਸਭ ਦਿਵਸਾਸ ਨਾ ਬਟਨ ਘਟਨ ਤਿਲਸਾਰ, ਦਿਨ ਅਤੇ ਸਵਾਸ ਤੈਨੂੰ ਗਿਣ ਕੇ ਦਿੱਤੇ ਨੇ, ਇੱਕ ਤਿਲ ਜਿੰਨੇ ਵੱਧਦੇ ਘਟਦੇ ਨਹੀਂ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਤੂੰ ਸੰਸਾਰੀ ਬਿਰਤੀ ਲੋਕ ਭਾਵ ਦੇ ਵਿੱਚ ਜੁੜ ਕੇ ਸੰਸਾਰੀ ਧੰਦਿਆਂ ਦੇ ਵਿੱਚ ਜੁੜ ਕੇ ਪਰਮੇਸ਼ਰ ਦੇ ਸ਼ਬਦ ਤੋਂ ਵਿਛੜ ਜਾਂਦਾ ਜੀਵ, ਉਦੋਂ ਤੂੰ ਨਾਨਕ ਬਿਨ ਹਰ ਨਾਵੇ ਘਾਟੇ ਘਾਟ, ਨਾਮ ਤੋਂ ਬਿਨਾਂ ਦਿਨੋ ਦਿਨ ਜਿਸ ਜੀਵ ਨੂੰ ਘਾਟਾ ਪੈਂਦਾ ਹੈ, ਇਹਦੇ ਸਵਾਸ ਘਟਦੇ ਜਾਂਦੇ ਨੇ। ਇਸ ਕਰਕੇ ਤੂੰ ਪਾਤਸ਼ਾਹ ਜੀ ਕਹਿੰਦੇ ਨੇ ਤੈਨੂੰ ਇਹ ਜਿਹੜੇ ਸਵਾਸ ਦਿੱਤੇ ਆ ਆਪਣੀ ਦੇਹੀ ਸਫਲ ਕਰਨ ਵਾਸਤੇ ਦਿੱਤੇ ਆ, ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਤੈਨੂੰ ਇਹ ਸਵਾਸ ਦਿੱਤੇ ਨੇ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਰ ਅਡੰਬਰ, ਤੂੰ ਗੁਰੂ ਦੀ ਬਾਣੀ ਪੜ੍ਹ, ਗੁਰੂ ਘਰ ਵਿੱਚ ਆ ਕੇ ਸੇਵਾ ਅਤੇ ਸਿਮਰਨ ਕਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜਾ ਸਿੱਖ ਹੈ ਇੱਕ ਪੰਛੀ ਦੀ ਤਰ੍ਹਾਂ ਹੈ, ਜਿਵੇਂ ਪੰਛੀ ਦੇ ਦੋ ਖੰਭ ਹੁੰਦੇ ਆ ਨਾ, ਇਸੇ ਤਰ੍ਹਾਂ ਇਹ ਜੀਵ ਦੇ ਦੋ ਪੰਖ ਨੇ, ਸੇਵਾ ਅਤੇ ਸਿਮਰਨ। ਜੇ ਸੇਵਾ ਹੈ ਸਿਮਰਨ ਨਹੀਂ ਫਿਰ ਵੀ ਭਾਵ ਇਹਦਾ ਇੱਕ ਪੰਖ ਹੈ, ਜੇ ਸਿਮਰਨ ਹੈ ਅਤੇ ਸੇਵਾ ਨਹੀਂ ਤਾਂ ਵੀ ਇਹਦਾ ਇੱਕ ਪੰਖ ਹੈ। ਇਸ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਦਿੰਦੇ ਨੇ ਕਿ ਜੀਵ ਤੂੰ ਸੇਵਾ ਅਤੇ ਸਿਮਰਨ ਦੇ ਨਾਲ ਜੁੜ। ਜਦੋਂ ਤੂੰ ਸੇਵਾ ਦੇ ਨਾਲ ਜੁੜੇਗਾ ਤੇਰੇ ਮਨ ਦੀ ਮਲੀਨਤਾ ਦੂਰ ਹੋਵੇਗੀ, ਜਿੱਥੇ ਆ ਕੇ ਸੁੱਭ ਗੁਣਾਂ ਨੇ ਵਾਸਾ ਕਰਨਾ ਹੈ। ਅਸੀਂ ਬਰਤਨ ਵਿੱਚ ਕੋਈ ਵਸਤੂ ਪਦਾਰਥ ਪਾਉਂਦੇ ਹਾਂ ਨਾ, ਅਤੇ ਪਹਿਲਾਂ ਬਰਤਨ ਨੂੰ ਸਾਫ਼ ਕਰਦੇ ਹਾਂ ਅਤੇ ਫਿਰ ਉਹ ਖਾਣ ਯੋਗ ਵਸਤੂ ਜਿਹੜੀ ਆ ਉਹਦੇ ਵਿੱਚ ਪਾਈਦੀ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਸੁੱਚ ਹੋਵੇ ਤਾਂ ਸੱਚ ਪਾਈ ਹੈ, ਹਿਰਦਾ ਸੁੱਚਾ ਕਰਨ ਵਾਸਤੇ ਸੇਵਾ, ਅਤੇ ਇਹਦੇ ਵਿੱਚ ਸੱਚ ਕੀ ਪਾਉਣਾ ਹੈ? ਪਰਮੇਸ਼ੁਰ ਵਾਹਿਗੁਰੂ ਜੀ ਦਾ ਨਾਮ। ਨਾਮ ਉਦੋਂ ਹੀ ਟਿਕੇਗਾ ਜਦੋਂ ਤੂੰ ਸੇਵਾ ਕਰੇਗਾ। ਸਤਿਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਗੁਰੂ ਘਰ ਵਿੱਚ ਆ ਕੇ ਸੁੱਭ ਗੁਣਾਂ ਨੂੰ ਸੰਚਤ ਨੂੰ ਗੁਰੂ ਦੇ ਦੱਸੇ ਹੋਏ ਅਨੁਸਾਰ ਜੀਵਨ ਨੂੰ ਕਮਾਉਣਾ ਹੈ। ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ ਉਸ ਨੂੰ ਅਪਣਾਉਣਾ ਹੈ। ਕੇਵਲ ਅਤੇ ਕੇਵਲ ਸ਼ਬਦ ਦਾ ਉਪਾਸਕ ਬਣਨਾ ਹੈ ਸਿੱਖ ਨੇ। ਸ਼ਬਦ ਦਾ ਉਪਾਸਕ ਜਦੋਂ ਬਣਦਾ ਹੈ, ਸ਼ਬਦ ਦੀ ਕਮਾਈ ਕਰਦਾ ਹੈ, ਫਿਰ ਸ਼ਬਦ ਜਿਹੜਾ ਹੈ ਜਿਵੇਂ GPS ਅਸੀਂ ਗੱਡੀ ਵਿੱਚ ਲਾ ਕੇ ਚੱਲਦੇ ਹਾਂ ਨਾ, ਫਿਰ ਸਾਨੂੰ ਉਹ ਸਹੀ ਮੰਜ਼ਿਲ 'ਤੇ ਲੈ ਜਾਂਦਾ ਹੈ। ਅਤੇ ਇਸੇ ਹੀ ਤਰ੍ਹਾਂ ਜਿਹੜਾ ਸ਼ਬਦ ਹੈ ਸਾਨੂੰ ਪਰਮਾਤਮਾ ਅਕਾਲ ਪੁਰਖ ਦੇ ਦਰਵਾਜ਼ੇ ਤੱਕ ਲੈ ਜਾਂਦਾ ਹੈ। ਸ਼ਬਦ ਦੇ ਨਾਲ ਹੀ ਜੀਵ ਦਾ ਇਹ ਪੰਧ ਜਿਹੜਾ ਹੈ ਇਹ ਭਾਵ ਸੰਪੂਰਨ ਹੁੰਦਾ ਹੈ। ਇਹ ਪੰਧ ਤਾਂ ਹੀ ਤੈਅ ਹੋਵੇਗਾ, ਨਹੀਂ ਤਾਂ ਰਸਤੇ ਵਿੱਚ ਅਟਕ ਜਾਵੇਗਾ, ਫਿਰ ਜੂਨਾਂ ਵਿੱਚ ਇਹਨੂੰ ਪੈਣਾ ਪਵੇਗਾ। ਇਹ ਵਾਰ ਵਾਰ ਜੀਵਨ ਨਹੀਂ ਮਿਲਣਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਸ਼ਬਦ ਨਾਲ ਜਿਹੜਾ ਹੈ ਸੁੱਭ ਗੁਣਾਂ ਨੂੰ ਸੰਚਿਤ ਕਰ। ਪੈਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀਐ। ਪਿੜ ਕਹਿੰਦੇ ਨੇ ਥਾਂ ਨੂੰ, ਜਗ੍ਹਾ ਨੂੰ, ਜਿੱਥੇ ਜਾ ਕੇ ਤੂੰ ਬੈਠਣਾ ਹੈ ਉਸ ਜਗ੍ਹਾ ਨੂੰ ਬੈਠਣ ਵਾਸਤੇ ਸਾਨੂੰ ਇੱਥੇ ਆਪਣਾ ਘਰ ਬਣਾਉਣ ਵਾਸਤੇ ਪਹਿਲਾਂ ਬੈਠਣ ਵਾਸਤੇ ਜਗ੍ਹਾ ਖਰੀਦਣੀ ਪਈ ਹੈ ਨਾ, ਫਿਰ ਹੀ ਅਸੀਂ ਘਰ ਵਿੱਚ ਬੈਠੇ ਹਾਂ ਨਾ। ਇਸੇ ਕਰਕੇ ਪਰਮਾਤਮਾ ਦੇ ਦਰ 'ਤੇ ਤੈਨੂੰ ਬੈਠਣ ਵਾਸਤੇ ਜਗ੍ਹਾ ਜਿਹੜੀ ਹੈ ਉਹ ਗੁਣਾਂ ਦੀ ਕਮਾਈ ਕਰਨੀ ਪੈਣੀ ਹੈ, ਨਾਮ ਧਨ ਇਕੱਤਰ ਕਰਨਾ ਪੈਣਾ ਹੈ। ਨਾਮ ਧਨ ਜਿਸ ਧਨ ਕੇ ਪਾਲੇ ਸਹੀ ਪੂਰੇ ਸਾਹਾ, ਉੱਥੇ ਤੂੰ ਸਾਹੂਕਾਰ ਅਖਵਾਵੇਂਗਾ, ਉੱਥੇ ਸੰਸਾਰੀ ਧਨ ਨੇ ਕੰਮ ਨਹੀਂ ਆਉਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਜਦੋਂ ਤੂੰ ਨਾਮ ਧਨ ਦੀ ਕਮਾਈ ਕਰੇਗਾ ਨਾ, ਅਤੇ ਉਸ ਦੇ ਦਰਵਾਜ਼ੇ ਪਰਮਾਤਮਾ ਦੇ ਦਰ 'ਤੇ ਪਹੁੰਚੇਗਾ। ਰੇਰੇ ਦਰਗਾਹ ਕਹੇ ਨਾ ਕੋਊ, ਆਊ ਬੈਠ ਆਦਰ ਸੁਭਦੇਊ, ਤੈਨੂੰ ਉੱਥੇ ਭਾਵ ਜਿਹੜਾ ਹੈ ਦਬਕੇ ਨਹੀਂ ਵੱਜਣਗੇ, ਮੰਦਾ ਨਹੀਂ ਬੋਲਿਆ ਜਾਵੇਗਾ, ਝਿੜਕਾਂ ਨਹੀਂ ਵੱਜਣਗੀਆਂ, ਜੀਓ ਆਇਆ ਕਹਿ ਕੇ ਭਾਵ ਉਸ ਥਾਂ 'ਤੇ ਤੈਨੂੰ ਬਿਠਾਇਆ ਜਾਵੇਗਾ, ਤੇਰਾ ਸਨਮਾਨ ਕੀਤਾ ਜਾਵੇਗਾ। ਸਫਲ ਸਫਲ ਸਫਲ ਭਈ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਉਹਦਾ ਜਨਮ ਵੀ ਲੈਣਾ ਸਫਲ ਹੋ ਗਿਆ, ਉਹਦਾ ਸੰਸਾਰ 'ਤੇ ਜੀਣਾ ਸਫਲ ਹੋ ਗਿਆ, ਫਿਰ ਸੰਸਾਰ ਤੋਂ ਜਾਣਾ ਵੀ ਉਹਦਾ ਸਫਲ ਹੋ ਗਿਆ। ਆਵਣ ਜਾਣ ਰਹੇ
ਜਨਮ ਤੇ ਮਰਨ ਉਹਦਾ ਖਤਮ ਹੋ ਗਿਆ। ਜਦੋਂ ਸੱਚਾ ਗੁਰੂ ਸਾਧ ਸ਼ਬਦ ਦੀ ਪ੍ਰਾਪਤੀ ਹੋ ਗਈ ਤੇ ਸ਼ਬਦ ਦੀ ਪ੍ਰਾਪਤੀ ਇੰਦਰੀ ਜਿਹੜੀ ਹੈ ਭਾਵ ਸਤਿਗੁਰੂ ਕਹਿੰਦੇ ਨੇ ਪੰਜ ਇੰਦਰੀ ਕਰ ਰਾਖੇ ਵਾਸ ਤਾਂ ਕਿ ਆਤਮੇ ਹੋਏ ਪ੍ਰਗਾਸ। ਪੰਜਾਂ ਇੰਦਰੀਆਂ ਨੂੰ ਨਾਮ ਦੀ ਯਤਨ ਨਾਲ ਵਸ ਵਿੱਚ ਰੱਖਣਾ ਹੈ। ਨਾਮ ਦੇ ਯਤਨ ਦੇ ਨਾਲ ਇਹ ਇੰਦਰੇ ਵਸ ਵਿੱਚ ਆਉਂਦੇ ਨੇ ਤੇ ਫਿਰ ਆਤਮਾ ਦੇ ਅੰਦਰ ਪ੍ਰਗਾਸ ਹੋ ਜਾਂਦਾ ਹੈ। ਸ਼ੁੱਭ ਗੁਣਾਂ ਦਾ ਉਹ ਧਨੀ ਅਖਵਾਉਂਦਾ ਹੈ। ਜਿੰਨਾ ਚਿਰ ਸ਼ੁੱਭ ਗੁਣਾਂ ਦਾ ਧਨੀ ਨਹੀਂ ਬਣਦਾ ਇਹ ਭਰਮ ਦੇ ਵਿੱਚ ਹੈ, ਮਾਇਆ ਦੇ ਪਰਦੇ ਦੇ ਵਿੱਚ ਹੈ ਤੇ ਮਾਇਆ ਦਾ ਪਰਦਾ ਦੂਰ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੈਨੂੰ ਕਸਵੱਟੀ 'ਤੇ ਖਰਾ ਉਤਰਨਾ ਪੈਣਾ ਹੈ। ਇੱਥੇ ਮੇਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸ਼ਬਦ ਦੀ ਰਚਨਾ ਕਰਦੇ ਨੇ, ਵੇਖ ਜੋ ਮਿੱਠਾ ਕੱਟਿਆ ਕੱਟ ਕੁੱਟ ਬੱਦਾ ਪਾਏ, ਖੁੰਡਾ ਅੰਦਰ ਰੱਖ ਕੇ ਦੇਨ ਸੁਮਲ ਸਜਾਏ, ਰਸ ਕਸ਼ਟ ਟਰਪਾਈਐ ਤਪੇ ਤੇ ਵਲ ਲਾਏ, ਭੀ ਸੋ ਫੋਗ ਸੰਭਾਲੀਐ ਦਿੱਚੇ ਅੱਗ ਜਲਾਏ, ਨਾਨਕ ਮਿੱਠਾ ਪਤਰੀਐ ਵੇਖੋ ਲੋਕਾ ਆਏ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਬਹੁਤ ਸੋਹਣੀ ਉਦਾਹਰਨ ਦਿੱਤੀ ਸਮਝਣ ਵਾਸਤੇ ਕਿ ਜਦੋਂ ਗੰਨਾ ਮਿੱਠਾ ਹੋ ਜਾਂਦਾ ਕਿਸਾਨ ਨੇ ਮਿੱਠਾ ਵੇਖ ਕੇ ਕੱਟਿਆ, ਮੇਖ ਜੋ ਮਿੱਠਾ ਕੱਟਿਆ ਗੰਨੇ ਨੂੰ ਕੱਟਿਆ ਹੈ, ਕੱਟ ਕੁੱਟ ਬੱਦਾ ਪਾਏ ਉਹਨੂੰ ਕੱਟ ਕੇ ਛਿੱਲ ਬਣਾ ਕੇ ਉਹਦੀਆਂ ਪੰਡਾਂ ਬਣਾ ਲਈਆਂ ਨੇ, ਗੱਠਣੀਆਂ ਬਣਾ ਲਈਆਂ ਨੇ, ਖੁੰਡਾ ਅੰਦਰ ਰੱਖ ਕੇ ਭਾਵ ਵੇਲਣੇ ਦੇ ਭਾਵ ਲੱਠਾਂ ਦੇ ਵਿੱਚ ਰੱਖ ਕੇ ਦੇਣ ਸੋ ਮਲ ਸਜਾਏ, ਉਸ ਗੰਨੇ ਨੂੰ ਪੀੜਿਆ ਹੈ। ਉਸਨੇ ਮਿੱਠਾ ਬਣਨ ਵਾਸਤੇ ਕਿੰਨੀ ਕਸਵੱਟੀ ਸਹੀ ਹੈ, ਪਰ ਅਸੀਂ ਗੁਰਮੁਖ ਗੁਰੂ ਸਿੱਖ ਬਣਨ ਵਾਸਤੇ ਕੀ ਕਰ ਰਹੇ ਹਾਂ। ਸਤਿਗੁਰੂ ਪਾਤਸ਼ਾਹ ਇੱਥੇ ਉਦਾਹਰਨ ਦੇ ਰਹੇ ਨੇ ਕਿ ਖੰਡ ਮਿੱਠਾ ਬਣਨ ਵਾਸਤੇ ਗੰਨੇ ਨੇ ਕਿੰਨੀ ਕਸਵੱਟੀ ਸਹੀ ਹੈ, ਫਿਰ ਉਹ ਮਿੱਠਾ ਬਣਿਆ ਹੈ। ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ, ਅਤੇ ਜਿਹੜਾ ਕਿਸਾਨ ਹੈ ਮਲ ਹੈ ਉਹਨੂੰ ਵੇਲਣੇ ਦੇ ਵਿੱਚ ਪੀੜ ਕੇ ਸਜ਼ਾ ਦਿੰਦਾ ਹੈ। ਰਸ ਕਸ਼ ਟੱਟਰ ਪਾਈਐ ਤਪੇ ਤੇ ਵਲ ਲਾਏ, ਉਹਦਾ ਰਸ ਕੱਢ ਕੇ ਟੱਟਰ ਕਹਿੰਦੇ ਕੜਾਹੇ ਦੇ ਵਿੱਚ ਪਾਇਆ ਗਿਆ। ਅਤੇ ਫਿਰ ਸਤਿਗੁਰੂ ਪਾਤਸ਼ਾਹ ਨੇ ਭੀ ਸੋ ਫੋਗ ਸੰਭਾਲੀਐ ਦਿੱਚੇ ਅੱਗ ਜਲਾਏ, ਉਹਦੇ ਭਾਵ ਜਿਹੜਾ ਚੂਰਾ ਸੀ ਫੋਕਟ ਵੇਸ਼ ਸੀ ਸੁਭਾਵ ਗੰਨੇ ਦਾ, ਉਹਨੂੰ ਵੀ ਸੁਕਾ ਕੇ ਥੱਲੇ ਅੱਗ ਬਾਲ ਦਿੱਤੀ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਪੇ ਤੇ ਵਲ ਲਾਏ, ਜਦੋਂ ਕੜਾਹੇ ਦੇ ਵਿੱਚ ਔਰ ਗੰਨੇ ਦਾ ਰਸ ਪਾ ਕੇ ਥੱਲੇ ਅੱਗ ਬਾਲੀ ਅਤੇ ਫਿਰ ਉਹ ਰਿੱਝਦਾ ਹੈ, ਭਾਵ ਕਸਵੱਟੀ 'ਤੇ ਖੜਾ ਉਤਰਨ ਵਾਸਤੇ, ਭਾਵ ਕਸ਼ਟ ਸਹਿੰਦਾ ਹੈ ਨਾ ਮਿੱਠਾ ਬਣਨ ਵਾਸਤੇ, ਤਪੇ ਤੇ ਵਲ ਲਾਏ ਭੀਸੋ ਫੋਗ ਸੰਭਾਲੀਐ ਦਿੱਚੇ ਅੱਗ ਜਲਾਏ, ਫਿਰ ਉਹਦਾ ਚੂਰਾ ਸੰਭਾਲ ਕੇ ਥੱਲੇ ਅੱਗ ਬਾਲ ਦਿੱਤੀ, ਨਾਨਕ ਮਿੱਠਾ ਪਤਰੀਆ ਵੇਖੋ ਲੋਕਾਂ ਆਏ। ਗੁਰੂ ਪਾਤਸ਼ਾਹ ਕਹਿੰਦੇ ਸੰਸਾਰ ਵਾਲਿਓ ਆਣ ਕੇ ਵੇਖੋ ਇਹ ਮਿੱਠਾ ਤੇ ਬਣਿਆ ਹੈ, ਪਰ ਇਹਨੇ ਮਿੱਠਾ ਬਣਨ ਵਾਸਤੇ ਕਿੰਨੀ ਕਸਵੱਟੀ ਸਹੀ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਫਿਰ ਰੂੰ ਦੀ ਉਦਾਹਰਨ ਦਿੰਦੇ ਨੇ ਕਿ ਪਹਿਲਾਂ ਪਾਤਸ਼ਾਹ ਜੀ ਕਹਿੰਦੇ ਵੇਲ ਪੰਜਾਇਆ ਕੱਟ ਬਣਾਇਆ, ਕੱਟ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੇ, ਇਉਂ ਪਤ ਪਾਟੀ ਸਿਫਤੀ ਸੀਪੇ ਨਾਨਕ ਜੀਵਤ ਜੀਵੇ। ਇਹ ਜਿਹੜਾ ਤਨ ਨੂੰ ਢੱਕਣ ਵਾਸਤੇ ਅਸੀਂ ਭਾਵ ਕੱਜਣ ਵਾਸਤੇ ਬਸਤਰ ਬਣਾਇਆ ਹੈ, ਇਹਨੇ ਕਿੰਨੀ ਕਸਵੱਟੀ ਸਹੀ ਹੈ, ਕਿੰਨਾ ਇਹਨੇ ਪੰਧ ਜਿਹੜਾ ਹੈ ਪੈਂਡਾ ਹੈ ਉਹ ਤੈਅ ਕੀਤਾ ਹੈ, ਫਿਰ ਇਹ ਬਸਤਰ ਬਣਿਆ ਹੈ ਅਤੇ ਅਸੀਂ ਤਨ 'ਤੇ ਪਾ ਕੇ ਆਪਣੇ ਤਨ ਦਾ ਨਗੇਈ ਢੱਕਿਆ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਹਿਲੋਂ ਨਰਮੇ ਨੂੰ ਚੁਣਿਆ ਗਿਆ, ਵੇਲਿਆ ਗਿਆ, ਪਿੰਜਿਆ ਗਿਆ, ਉਹਦਾ ਭਾਵ ਸੂਤ ਬਣਾਇਆ ਗਿਆ, ਫਿਰ ਜਲਾਏ ਨੇ ਉਹਨੂੰ ਖੱਡੀ 'ਤੇ ਚੜ੍ਹਾ ਕੇ ਉਹਦਾ ਕੱਪੜਾ ਬਣਾਇਆ, ਕੱਟ ਕੁੱਟ ਕਰ ਖੁੰਭ ਚੜ੍ਹਾਏ, ਫਿਰ ਉਹਨੂੰ ਕੱਟ ਵੱਢ ਕੇ ਭਾਵ ਉਹਨੂੰ ਰੰਗ ਪਾ ਦੇਣ ਵਾਸਤੇ ਲਲਾਰੀ ਨੇ ਮੱਟੀ ਦੇ ਵਿੱਚ ਪਾਇਆ ਹੈ, ਅੱਗ ਦੇ ਵਿੱਚ ਭਾਵ ਅੱਗ ਬਾਲ ਕੇ ਪਾਣੀ ਦੇ ਵਿੱਚ ਉਹਨੂੰ ਗਰਮ ਪਾਣੀ ਦੇ ਵਿੱਚ ਭਿਉਂ ਕੇ ਭਾਵ ਜਿਹੜਾ ਹੈ ਉਹਨੂੰ ਮਜੀਠੇ ਦਾ ਰੰਗ ਦੇ ਕੇ ਵਾਰ ਵਾਰ ਉਹਨੂੰ ਭਿਉਂ ਭਿਉਂ ਕੇ ਉਹਨੂੰ ਐਸਾ ਰੰਗ ਚੜ੍ਹਾ ਦਿੱਤਾ ਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਸੁੰਦਰ ਕੱਪੜਾ ਬਣ ਗਿਆ। ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੇ, ਫਿਰ ਭਾਵ ਜਿਹੜਾ ਹੈ ਦਰਜੀ ਹੈ ਉਹਨੂੰ ਗਜ ਦੇ ਨਾਲ ਮਿਣ ਕੇ ਜਿਹੜਾ ਹੈ ਉਹਨੂੰ ਕੱਟ ਦਿੰਦਾ, ਕੈਂਚੀ ਦੇ ਨਾਲ ਕੰਤਰਾਂ ਕੰਤਰਾਂ ਕਰ ਦਿੱਤੀਆਂ ਕੱਪੜੇ ਦੀਆਂ। ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੁਰਤ ਰੂਪੀ ਸੂਈ ਦੇ ਵਿੱਚ ਵਿਚਾਰਾਂ ਰੂਪੀ ਧਾਗਾ ਪਾ ਕੇ ਭਾਵ ਇਸ ਕੱਪੜੇ ਨੂੰ ਸੀਤਾ ਜਾਵੇ ਜਿਹੜਾ ਆਤਮਾ ਦਾ ਸ਼ਿੰਗਾਰ ਕਰਨਾ ਹੈ।
ਜਿਹਦੇ ਨਾਲ ਸਾਡੀ ਆਤਮਾ ਨੇ ਗੁਰੂ ਦੇ ਚਰਨਾਂ ਵਿੱਚ ਸੋਭਣਾ ਹੈ। ਗੁਰੂ ਦੇ ਭਾਵ ਜਿਹਨੇ ਜਿਹੜੇ ਸ਼ੁਭ ਕਰਮਾਂ ਕਰਕੇ ਗੁਰੂ ਪਤੀਜਦਾ ਹੈ ਉਹ ਗੁਰਮਤਿ ਦੇ ਦੁਆਰਾ ਸਿੱਖਾਂ ਤੋਂ ਕਰਮ ਕਮਾਉਣੇ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਉਂ ਪੱਤ ਪਾਟੀ ਸਿਫਤੀ ਸੀਪੇ, ਨਾਨਕ ਜੀਵਤ ਜੀਵੇ, ਇਹ ਤੇਰੀ ਪੱਤ ਜਿਹੜੀ ਸੰਸਾਰ ਦੇ ਧੰਦਿਆਂ ਵਿੱਚ ਲੱਗ ਕੇ ਮਾਇਆ ਦੇ ਪ੍ਰਭਾਵ ਹੇਠ ਲੱਗ ਕੇ ਜੀਵ ਇਹ ਪਾਤੀ ਹੋਈ ਪੱਤ ਹੈ ਨਾ, ਕੇਵਲ ਅਤੇ ਕੇਵਲ ਅਕਾਲ ਪੁਰਖ ਦੀ ਸਿਫਤ ਦੇ ਨਾਲ ਸੀਪਣੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ, ਤੂੰ ਅਕਾਲ ਪੁਰਖ ਦੀ ਸਿਫਤ ਆਪਣੀ ਰਸਨਾ ਦੇ ਨਾਲ ਕਰ, ਹਰ ਵੇਲੇ ਰਸਨਾ ਦੇ ਨਾਲ ਵਾਹਿਗੁਰੂ ਉਚਰਨਾ ਕਰ। ਇਹ ਰਸਨਾ ਦਿੱਤੀ ਹੀ ਪਰਮੇਸ਼ਰ ਨੇ ਨਾਮ ਜਪਣ ਨੂੰ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿੰਨਾ ਚਿਰ ਤੂੰ ਜੀਵ ਨਾਮ ਨਹੀਂ ਜਪਦਾ ਓਨਾ ਚਿਰ ਤੇਰਾ ਅਵੇਸਲਾਪਨ ਦੂਰ ਨਹੀਂ ਹੁੰਦਾ। ਇਸ ਕਰਕੇ ਤੂੰ ਪ੍ਰਾਣੀ ਸੰਸਾਰ ਵਿੱਚ ਆ ਕੇ ਸਮਝ ਅਤੇ ਸ਼ੁਭ ਗੁਣਾਂ ਦਾ ਧਨ ਇਕੱਤਰ ਕਰ। ਸ਼ੁਭ ਗੁਣਾਂ ਦਾ ਜਦੋਂ ਧਨ ਇਕੱਤਰ ਕਰੇਗਾ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਪਿੜ ਮੱਲੀ ਹੈ ਜਿੱਥੇ ਤੂੰ ਬਹਿਣਾ ਹੈ, ਫਿਰ ਜਦੋਂ ਸਾਡੇ ਜੇਬ ਵਿੱਚ ਧਨ ਹੋਵੇਗਾ ਨਾ, ਅਸੀਂ ਉਹ ਜਗ੍ਹਾ ਖਰੀਦ ਲਾਂਗੇ ਜਿੱਥੇ ਘਰ ਬਣਾਉਣਾ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਿਆ ਸੰਜੋਗ। ਜਿਹਦੇ ਮੱਥੇ ਦੇ ਧੁਰ ਤੋਂ ਸੰਜੋਗ ਬਣ ਜਾਣ, ਮੇਲ ਬਣ ਜਾਵੇ ਗੁਰੂ ਦੇ ਨਾਲ, ਕਿਸੇ ਗੁਰੂ ਪਿਆਰੇ ਦੇ ਨਾਲ ਮੇਲ ਬਣ ਜਾਵੇ, ਉਹ ਫਿਰ ਬਾਂਹ ਫੜ ਕੇ ਗੁਰੂ ਦੇ ਦਰ 'ਤੇ ਲੈ ਆਉਂਦਾ ਹੈ, ਗੁਰੂ ਦੇ ਨਾਲ ਸ਼ਬਦ ਦੇ ਨਾਲ ਮੇਲ ਕਰ ਦਿੰਦਾ ਹੈ, ਸ਼ਬਦ ਦੀ ਦਾਤ ਦੇ ਕੇ ਉਹਨੂੰ ਭਾਵ ਇੱਕ ਪਰਮੇਸ਼ਰ ਵਾਹਿਗੁਰੂ ਜੀ ਦੇ ਰਸਤੇ 'ਤੇ ਚੱਲਣ ਦੀ ਜਾਚ ਦੱਸ ਦਿੰਦਾ ਹੈ। ਸਤਿਗੁਰੂ ਕਹਿੰਦੇ, ਉੱਥੇ ਜਾ ਕੇ ਤੂੰ ਪਿੜ ਤਾਂ ਹੀ ਮੱਲੇਗਾ, ਤੇਰੇ ਕੋਲ ਸ਼ੁਭ ਗੁਣਾਂ ਦੀ ਦਾਤ ਹੋਵੇਗੀ, ਸ਼ੁਭ ਗੁਣਾਂ ਦਾ ਧਨ ਹੋਵੇਗਾ। ਜਾਏ ਪਿੜ ਮੱਲੀ ਹੈ ਜਿੱਥੇ ਜਾਏ ਬਹੀ ਹੈ, ਭਲਾ ਕਹੀ ਹੈ ਭਾਵ ਜਿਸ ਥਾਂ 'ਤੇ ਵੀ ਜਾਣਾ ਹੈ, ਭਲਾ ਕੀ ਹੈ, ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ, ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀਆਂ ਬਾਤਾਂ, ਨਾਮ ਦੀ ਸਾਂਝ ਪਾਉਣੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਭਾਵ ਸੰਤ ਅਤੇ ਰਾਮ, ਰਮਿਆ ਹੋਇਆ ਰਾਮ ਜਿਹੜਾ ਹੈ, ਬਾਣੀ ਇੱਥੇ ਰਮੇ ਹੋਏ ਰਾਮ ਦੀ ਗੱਲ ਕਰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸੰਤ ਦਾ ਕੰਮ ਹੈ ਕੇਵਲ ਆਪ ਨੱਪੇ ਅਤੇ ਦੂਸਰਿਆਂ ਨੂੰ ਜਪਾਵੇ। ਸੰਤ ਉਹ ਨਹੀਂ ਥੋੜ੍ਹੀ ਬੰਦਗੀ ਕਰਕੇ ਕਿਸੇ ਨੂੰ ਸ਼ਰਾਪ ਦੇਣ ਲੱਗ ਜੇ, ਕਿਸੇ ਨੂੰ ਵਰ ਦੇਣ ਲੱਗ ਜੇ, ਨਹੀਂ, ਸੰਤ ਦਾ ਕੰਮ ਹੈ ਆਪ ਨਾਮ ਦੇ ਵਿੱਚ ਭਾਵ ਪਤੀਜਿਆ ਹੋਵੇ, ਉਹਦੀ ਸੁਰਤ ਨਾਵੇ, ਅਤੇ ਜਦੋਂ ਉਹਦੀ ਸੰਗਤ ਵਿੱਚ ਕੋਈ ਆਵੇ ਜਿੱਥੇ ਵੀ ਜਾਵੇ ਦੂਸਰਿਆਂ ਨੂੰ ਵੀ ਨਾਮ ਜਪਣ ਵਾਸਤੇ ਪ੍ਰੇਰਿਤ ਕਰੇ, ਇਹ ਸੰਤ ਦਾ ਕੰਮ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਕੋਈ ਵੱਡੇ ਭਾਗਾਂ ਵਾਲਾ ਜਿਹਦਾ ਵੱਢ ਪੁਣਾ ਭੱਜ ਜਾਵੇ ਉਹਨੂੰ ਵੱਡੇ ਭਾਗਾਂ ਵਾਲਾ ਆਖਿਆ ਹੈ ਗੁਰਮਤਿ ਦੇ ਅੰਦਰ। ਕਹਿੰਦੇ ਕੋਵਿਡ ਭਾਗੀ ਪਾਏ, ਕੋਈ ਵੱਡੇ ਭਾਗਾਂ ਵਾਲਾ ਹੀ ਇਹਨੂੰ ਪ੍ਰਾਪਤ ਕਰ ਸਕਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਸੇ ਕਰਕੇ ਜੀਵ ਇਹ ਜਨਮ ਜਿਹੜਾ ਤੈਨੂੰ ਮਿਲਿਆ ਹੈ, ਇਹ 84 ਲੱਖ ਜੂਨ ਦੇ ਵਿੱਚੋਂ ਭਾਉਂਦਾ ਭਾਉਂਦਾ ਹੋਇਆ ਤੈਨੂੰ ਇਸ ਅਕਾਲ ਪੁਰਖ ਨੇ ਦਇਆ ਕਰਕੇ ਇਹ ਮਨੁੱਖਾ ਜਿਹੜਾ ਜਨਮ ਹੈ 83,99,999 ਤੋਂ ਬਾਅਦ ਇੱਕ ਇਹ ਮਨੁੱਖਾ ਦੇਹੀ ਹੈ। ਇਹ ਦੇਹੀ ਸਾਨੂੰ ਐਵੇਂ ਨਹੀਂ ਮਿਲੀ, ਇਹ ਵਾਰ ਵਾਰ ਨਹੀਂ ਜੇ ਮਿਲਣੀ। ਸਤਿਗੁਰੂ ਪਾਤਸ਼ਾਹ ਜੀ ਦੀ ਖੁਸ਼ੀ ਹੈ ਕਿ ਸਾਨੂੰ ਇਨਸਾਨੀ ਜੀਵਨ ਮਿਲਿਆ ਹੈ, ਅਤੇ ਵੱਡੇ ਭਾਗ ਬਣਦੇ ਨੇ ਜਦੋਂ ਗੁਰੂ ਕੀ ਸੰਗਤ ਵਿੱਚ ਅਸੀਂ ਆਉਂਦੇ ਹਾਂ। ਹਰ ਵੇਲੇ ਹਿਰਦੇ ਦੇ ਅੰਦਰ ਭਾਵਨਾ ਕਰਕੇ ਪਰਮੇਸ਼ਰ ਦੇ ਚਰਨਾਂ 'ਤੇ ਅਰਦਾਸ ਕਰਨੀ ਚਾਹੀਦੀ ਹੈ, ਅਤੇ ਇਹ ਨਾਮ ਤਾਂ ਹੀ ਮਿਲਦਾ ਹੈ ਜਦੋਂ ਅਸੀਂ ਪਰਮੇਸ਼ਰ ਤੋਂ ਨਾਮ ਮੰਗਾਂਗੇ। ਹਮ ਭਿੱਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਹੋ ਦਇਆਲ, ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ। ਸਤਿਗੁਰੂ ਪਾਤਸ਼ਾਹ ਜੀ ਜੇ ਸਾਨੂੰ ਰਸਤਾ ਦੱਸਿਆ ਹੈ ਕਿ ਭਿਖਾਰੀ ਬਣ ਕੇ ਜਾਣਾ ਹੈ ਪਰਮੇਸ਼ਰ ਵਾਹਿਗੁਰੂ ਜੀ ਦੇ ਦਰ 'ਤੇ, ਨਿਮਾਣੇ ਹੋ ਕੇ ਜਾਣਾ ਹੈ, ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਭਾਵ ਕਿ ਮੈਂ ਤਾਣ ਦੀਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਦ ਆਗੇ ਅਰਦਾਸ, ਮੈਂ ਹੋਰ ਥਾਂ ਨਾਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਸਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਅਰਦਾਸ ਬੇਨਤੀ ਕਰਨੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਨਿਮਾਣਾ ਹੋ ਕੇ, ਗੁਰਮੁਖ ਦੀ ਅਵਸਥਾ ਹੀ ਹੈ ਕਿ ਉਹਦਾ ਜੀਵਨ ਜਿਹੜਾ ਹੈ ਉਹ ਨਿਮਾਣਾ ਹੋ ਜਾਂਦਾ ਹੈ, ਉਹ ਸ਼ੁਭ ਗੁਣਾਂ ਦੇ ਸਹਿਤ ਹੋ ਜਾਂਦਾ ਹੈ। ਸੀਲ ਅਤੇ ਸੰਜਮ ਸੰਤੋਖ ਜਪ ਤਪ ਉਹਦੇ ਹਿਰਦੇ ਦੇ ਅੰਦਰ ਆ ਜਾਂਦੇ ਨੇ।
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਨਾਮ ਦੇ ਕੇ ਇੱਕ ਪਰਮੇਸ਼ਰ ਵਾਹਿਗੁਰੂ ਜੀ ਦੇ ਰਸਤੇ ਦੇ ਪੰਥ ਹੀ ਬਣਾਇਆ ਹੈ। ਇਸ ਜਨ ਭਾਵ ਜਨਮ ਦੇ ਅੰਦਰ ਰਹਿੰਦੇ ਹਾਂ, ਜੇ ਪਰਮੇਸ਼ਰ ਤੋਂ ਕੋਈ ਖੁੰਝ ਜਾਂਦਾ ਹੈ ਮੰਨ ਲਓ, ਉਹ ਤੋਂ ਭਾਵ ਇਹ ਐਕਸਪੈਰੀਮੈਂਟ ਹੋ ਜਾਂਦਾ ਹੈ ਕਿ ਇਹਦੇ ਕਰਮ ਚੰਗੇ ਨਹੀਂ, ਇਹਦੇ ਹਿਰਦੇ ਦੇ ਅੰਦਰ ਭਾਵਨਾ ਨਹੀਂ। ਕਈ ਵਾਰੀ ਹੁੰਦਾ ਹੈ ਕਿ ਪ੍ਰਾਣੀ ਬਾਣੀ ਵੀ ਪੜ੍ਹਦਾ ਹੈ, ਗੁਰੂ ਘਰ ਵੀ ਆਉਂਦਾ ਹੈ ਅਤੇ ਅੰਮ੍ਰਿਤ ਵੀ ਸਕਿਆ ਹੁੰਦਾ ਹੈ, ਘਰ ਵਿੱਚ ਫਿਰ ਦੁੱਖ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਬਹੁ ਸਾਧੋ ਦੁੱਖ ਪ੍ਰਾਪਤ ਹੋਵੇ ਬਹੁੜ ਦੁੱਖ ਨਾ ਲਾਏ ਦਾ। ਇਹ ਦੁੱਖ ਕਦੋਂ ਪ੍ਰਾਪਤ ਹੁੰਦੇ ਨੇ? ਜਦੋਂ ਜੀਵ ਸੰਸਾਰੀ ਸਵਾਦਾਂ ਦੇ ਵਿੱਚ, ਰੰਗਾਂ ਦੇ ਵਿੱਚ, ਰੰਗ ਤਮਾਸ਼ਿਆਂ ਦੇ ਵਿੱਚ ਸੁਰਤ ਲਾ ਲੈਂਦਾ ਹੈ ਅਤੇ ਸ਼ਬਦ ਦਾ ਤਿਆਗ ਕਰ ਦਿੰਦਾ ਹੈ। ਸ਼ਬਦ ਦਾ ਤਿਆਗ ਭਾਵ ਉਦੋਂ ਹੀ ਕਰਦਾ ਹੈ ਜਦੋਂ ਇਹਦੇ ਹਿਰਦੇ ਦੇ ਅੰਦਰ ਵਿਖੇਪਤਾ ਦਾ ਪਰਦਾ ਪੈ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਤਿੰਨ ਪ੍ਰਕਾਰ ਦੀ ਮੈਲ ਲੱਗੀ ਹੋਈ ਹੈ, ਅਵਰਨ, ਅਵਿਦਿਆ, ਵਿਖੇਪਤਾ। ਇਹਦੇ ਵਿੱਚ ਲਪੇਟਿਆ ਹੋਇਆ ਜੀਵ ਸਤਿਗੁਰੂ ਜੀ ਦੇ ਮਾਰਗ 'ਤੇ ਨਹੀਂ ਚੱਲ ਸਕਦਾ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਤੈਨੂੰ ਇਹ ਜਨਮ ਮਿਲਿਆ ਹੈ ਅਤੇ ਜੀਵ ਤੂੰ ਨਾਮ ਕਿਉਂ ਨਹੀਂ ਜਪਦਾ? ਅਤੇ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ 'ਤੇ ਗੁਰੂ ਦੀ ਕਿਰਪਾ ਹੋਈ ਹੈ, ਕਿਰਪਾ ਦੇ ਦੁਆਰਾ ਉਹ ਜਗਿਆਸੂ ਬਣੇ ਨੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਵੇਲਾ ਹੈ ਨਾਮ ਜਪਣ ਦਾ, ਜੇ ਤੂੰ ਹੁਣ ਨਹੀਂ ਜਪਿਆ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੰਤ ਸਮੇਂ ਤੇਰੇ ਹੱਥ ਵਿੱਚ ਕੁਛ ਨਹੀਂ ਆਵੇਗਾ, ਫਿਰ ਇੱਥੋਂ ਦੋਨੇ ਹੱਥ ਝਾੜ ਕੇ ਚੱਲਿਆ ਜਾਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜੁਆਰੀ ਜਿਹੜਾ ਹੈ ਜੂਏ ਦੇ ਵਿੱਚ ਆਪਣਾ ਸਭ ਕੁਛ ਹਾਰ ਕੇ ਚੱਲਿਆ ਜਾਂਦਾ ਹੈ ਨਾ, ਅਤੇ ਜਿਹੜਾ ਨਾਮ ਤੋਂ ਵਿਹੂਣਾ ਜੀਵ ਹੈ ਆਪਣੇ ਨਾਮ ਦੀ ਭਾਵ ਜਿਹੜੀ ਘਾਟ ਕਰਕੇ ਉਹਦੇ ਅੰਦਰ ਸ਼ੁੱਭ ਗੁਣ ਨਹੀਂ ਪ੍ਰਾਪਤ ਹੁੰਦੇ ਅਤੇ ਆਪਣਾ ਇਹ ਅਮੁੱਲਕ ਜੀਵਨ ਹਾਰ ਕਰਕੇ ਚੱਲਿਆ ਜਾਂਦਾ ਹੈ, ਫਿਰ ਉਹਨੂੰ ਜਨਮ ਅਤੇ ਮਰਨ ਦਾ ਗੇੜ ਜਿਹੜਾ ਹੈ ਉਹ ਭੋਗਣਾ ਪੈਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਜਾਏ ਬਹੀ ਹੈ ਭਲਾ ਕਹੀ ਹੈ ਝੋਲ।

ਅੰਮ੍ਰਿਤ ਪੀਜੇ, ਜਿੱਥੇ ਤੂੰ ਜੀਵ ਜਾ ਕੇ ਬੈਠਣਾ ਹੈ ਉੱਥੇ ਭਲੀ ਗੱਲ ਕਰਨੀ ਹੈ, ਕਿਸੇ ਦਾ ਬੁਰਾ ਨਹੀਂ ਚਿਤਣਾ। ਇਸ ਕਰਕੇ ਮੁੱਖ ਤੋਂ ਵਾਹਿਗੁਰੂ ਜੀ ਦਾ ਨਾਮ ਉਚਾਰਨਾ ਹੈ ਅਤੇ ਹਰ ਇੱਕ ਨੂੰ ਸ਼ੁਭ ਉਪਦੇਸ਼ ਦੇਣਾ ਹੈ। ਇੱਥੋਂ ਹੀ ਪਿਆਰਿਆਂ ਦੀ ਭਾਵ ਨਿਸ਼ਾਨੀ ਜਿਹੜੀ ਹੈ ਉਹਨਾਂ ਦੀ ਪ੍ਰਗਟ ਹੁੰਦੀ ਹੈ। ਝੋਲ ਅੰਮ੍ਰਿਤ ਪੀਜੇ, ਕਿਉਂਕਿ ਸੰਸਾਰ ਵਿੱਚ ਬਿਖ ਅਤੇ ਅੰਮ੍ਰਿਤ ਪਰਮਾਤਮਾ ਨੇ ਜਿਹੜੇ ਦੋਨੇ ਪੈਦਾ ਕੀਤੇ ਨੇ, ਭਾਵ ਕੁਕਰਮ ਅਤੇ ਸ਼ੁਭ ਕਰਮ। ਭਾਵ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਵਿੱਚ ਹੀ ਹੈ, ਇਹ ਜੀਵ ਦੀ ਆਪਣੀ ਮਤ ਹੈ, ਉਹਨੇ ਗ੍ਰਹਿਣ ਕੀ ਕਰਨਾ ਹੈ। ਜਿਹੜਾ ਗੁਰੂ ਦੇ ਪਿਆਰੇ ਦੇ ਨਾਲ ਜੁੜ ਜਾਂਦਾ ਹੈ ਫਿਰ ਗੁਰੂ ਦਾ ਪਿਆਰਾ ਉਹਨੂੰ ਗੁਰੂ ਸ਼ਬਦ ਨਾਲ ਜੋੜ ਦਿੰਦਾ ਹੈ, ਪਰ ਜਿਹਨੂੰ ਗੁਰੂ ਕੀ ਸੰਗਤ ਪ੍ਰਾਪਤ ਨਹੀਂ ਨਾ ਹੁੰਦੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਫਿਰ ਸੰਸਾਰ ਦੀ ਮਾਇਆ ਵਿੱਚ ਪਤੀਜਿਆ ਰਹਿੰਦਾ ਹੈ, ਉਹਦਾ ਆਤਮਿਕ ਜੀਵਨ ਨਿਘਾਰਪੁਰ ਵਿੱਚ ਚਲਿਆ ਜਾਂਦਾ ਹੈ ਅਤੇ ਉਹਨੂੰ ਪਛਾਣ ਨਹੀਂ ਆਉਂਦੀ। ਭੱਖ ਅਭੱਖ ਸਭ ਖਾਏ, ਨਾ ਖਾਣ ਵਾਲਾ ਖਾਣ ਯੋਗ ਵੀ ਫਿਰ ਜੀਵ ਖਾਂਦਾ ਹੈ। ਕਈ ਵਾਰੀ ਆ ਜਿਹੜੇ ਅਸੀਂ ਭੋਜਨ ਪਦਾਰਥ ਸਕਦੇ ਹਾਂ, ਸਾਡੇ ਸਰੀਰ ਦੇ ਅੰਦਰ ਜਾ ਕੇ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਬਿਮਾਰੀਆਂ ਪੈਦਾ ਕਰ ਦਿੰਦੇ ਨੇ, ਅਸੀਂ ਫਿਰ ਵੀ ਖਾਈ ਜਾਂਦੇ ਹਾਂ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਬੇਸਮਝੀ ਇਹਨੂੰ ਭਾਵ ਬੇਸਮਝੀ ਦੇ ਵਿੱਚ ਫਸ ਕੇ ਫਿਰ ਗੁਰੂ ਸ਼ਬਦ ਦਾ ਭਾਵ ਇਹ ਵਪਾਰੀ ਨਹੀਂ ਬਣਦਾ, ਗੁਰੂ ਸ਼ਬਦ ਦੀ ਇਹਦੇ ਹਿਰਦੇ ਦੇ ਅੰਦਰ ਪਿਆਸ ਨਹੀਂ ਲੱਗਦੀ, ਫਿਰ ਭੱਖ ਅਭੱਖ ਸਭ ਖਾਏ ਨਾ ਖਾਣ ਯੋਗ ਵੀ, ਭਾਵ ਜਿੱਥੇ ਨਹੀਂ ਬੈਠਣਾ ਉੱਥੇ ਵੀ ਬੈਠਦਾ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਕਰਮ ਕਰਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਜਗਿਆਸੂ ਗੁਰੂ ਦੇ ਪੰਥ ਦੇ ਰਸਤੇ ਦੇ ਚੱਲਦੇ ਨੇ, ਫਿਰ ਸਤਿਗੁਰੂ ਕਹਿੰਦੇ ਝੋਲ ਅੰਮ੍ਰਿਤ ਪੀਜੇ, ਫਿਰ ਉਹ ਅੰਮ੍ਰਿਤ ਨੂੰ ਪੀਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਜਦੋਂ ਪੜ੍ਹਦੇ ਹਾਂ, ਇੱਥੇ ਉਥਾਨਕਾ ਬਾਣੀ ਦੀ ਇਉਂ ਹੈ, ਝੋਲ ਅੰਮ੍ਰਿਤ ਕੀ ਪੀਜੇ। ਸਾਡੇ ਬਜ਼ੁਰਗ ਜਦੋਂ ਸੀ ਨਾ, ਪੁਰਾਣੇ ਸਮਿਆਂ 'ਚ ਆ ਟੈਕਨੋਲੋਜੀ ਨਹੀਂ ਸੀ, ਪਸ਼ੂ ਚਾਰਦੇ ਸੀ, ਖੇਤੀਬਾੜੀ ਦਾ ਕੰਮ ਕਰਦੇ ਸੀਗੇ, ਅਤੇ ਕਹਿੰਦੇ ਜੋ ਸੱਪਣਾ ਦੇ ਵਿੱਚ ਨਦੀਆਂ ਦੇ ਵਿੱਚੋਂ ਜਦੋਂ ਉਹਨਾਂ ਜਲ ਸਕਣਾ ਨਾ, ਪਾਣੀ ਦੇ ਉੱਤੇ ਬੂਰ ਆਇਆ ਹੁੰਦਾ ਸੀ ਅਤੇ ਉਹ ਪਾਣੀ ਪੀਣ ਵਾਸਤੇ ਆਪਣਾ ਕੱਪੜਾ ਪਾਣੀ 'ਤੇ ਪਾ ਕੇ ਨਾ, ਅਤੇ ਫਿਰ ਉਹਨੂੰ ਪੁਣ ਕੇ ਪੀ ਲੈਂਦੇ ਸੀ। ਝੋਲ ਅੰਮ੍ਰਿਤ ਪੀਜੇ, ਇਹ ਭਾਵ ਸੁਰਤੀ ਜਿਹੜੀ ਗੁਰੂ ਸ਼ਬਦ ਦੇ ਨਾਲ ਉੱਚੀ ਹੁੰਦੀ ਹੈ, ਫਿਰ ਉਹਨੂੰ ਪਛਾਣ ਹੁੰਦੀ ਹੈ ਕਿ ਇਹ ਬਚਨ ਜਿਹੜਾ ਹੈ ਇਹ ਕਰਮ ਹੈ, ਮੇਰੇ ਵਾਸਤੇ ਹਾਨੀਕਾਰਕ ਹੈ। ਫਿਰ ਐਸੇ ਕਰਮ ਨੂੰ ਨਹੀਂ ਉਹ ਕਰਦਾ, ਕੇਵਲ ਅਤੇ ਕੇਵਲ ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲਦਾ ਹੈ। ਇਹ ਹੈ ਝੋਲ ਅੰਮ੍ਰਿਤ ਪੀਜੇ, ਫਿਰ ਗੁਰੂ ਸ਼ਬਦ ਦੇ ਨਾਲ ਪਛਾਣ ਕਰਕੇ ਉਹ ਨਾਮ ਦੀ ਕਮਾਈ ਕਰਦਾ ਹੈ, ਸੇਵਾ ਸਿਮਰਨ ਦੀ ਕਮਾਈ ਕਰਦਾ ਹੈ। ਜਦੋਂ ਸੇਵਾ ਅਤੇ ਸਿਮਰਨ ਦੀ ਕਮਾਈ ਕਰਦਾ ਹੈ ਫਿਰ ਉਹ ਉੱਚੀ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ, ਅਤੇ ਜਦੋਂ ਉੱਚੀ ਪਦਵੀ 'ਤੇ ਜਾ ਕੇ ਪਹੁੰਚ ਜਾਂਦਾ ਹੈ ਫਿਰ ਉਹਦਾ ਨਾਮ ਰੁਸ਼ਨਾਇਆ ਜਾਂਦਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਉਹ ਐਟੋਮੈਟਿਕ ਹੀ ਭਾਵ ਉਹਦਾ ਹਿਰਦਾ ਚਾਨਣ ਵਾਂਗ ਜਗਮਗਾ ਪੈਂਦਾ ਹੈ, ਉਹਦੀ ਬੁੱਧ ਜਿਹੜੀ ਲੱਟ ਲੱਟ ਬਲ ਪੈਂਦੀ ਹੈ। ਫਿਰ ਕਹਿੰਦੇ ਉਹ ਛੁਪਦਾ ਨਹੀਂ ਅਤੇ ਸਤਿਗੁਰੂ ਜੀ ਦੇ ਨਾਮ ਦਾ ਪੱਲਾ ਨਹੀਂ ਉਹ ਛੱਡਦਾ, ਕੇਵਲ ਅਤੇ ਕੇਵਲ ਉਹ ਗੁਰੂ ਦੇ ਪੱਲੇ ਨੂੰ ਫੜ ਕੇ ਰੱਖਦਾ ਹੈ, ਗੁਰੂ ਦੇ ਦੱਸੇ ਹੋਏ ਰਸਤੇ ਦੀ ਕਮਾਈ ਕਰਦਾ ਹੈ। ਝੋਲ ਅੰਮ੍ਰਿਤ ਪੀਜੇ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੇ, ਭਾ ਜਿੰਨਾ ਪਿਆਰਿਆਂ ਦੇ ਅੰਦਰ ਸ਼ੁਭ ਗੁਣ ਹੋਣ ਉਹਨਾਂ ਦੇ ਨਾਲ ਮਿਲ ਕੇ ਆਪਾਂ ਭਾਵ ਜਦੋਂ ਵੀ ਅੰਮ੍ਰਿਤ ਵੇਲੇ ਉੱਠਦੇ ਹਾਂ ਉਦੋਂ ਨਾਮ ਦੇ ਨਾਲ ਜੁੜੀਏ। ਭਾ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਸਨ, ਦਾਸ ਨੂੰ ਕੁਝ ਸਮਾਂ ਐਸੇ ਮਹਾਂਪੁਰਸ਼ਾਂ ਦੀ ਸੇਵਾ ਵਿੱਚ ਰਹਿਣ ਦਾ ਸਮਾਂ ਮਿਲਿਆ ਹੈ। ਮਹਾਂਪੁਰਸ਼ਾਂ ਨੇ 1 ਵਜੇ ਆਪਣਾ ਬਿਸਤਰੇ ਦਾ ਤਿਆਗ ਕਰ ਦਿੰਦੇ ਸੀ। ਜਦੋਂ ਮਹਾਂਪੁਰਸ਼ਾਂ ਦੀ ਅੱਖ ਖੁੱਲ੍ਹਦੀ ਸੀ ਮੁੱਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਆਵਾਜ਼ਾਂ ਆਉਂਦਾ ਸੀਗਾ। ਇਸ਼ਨਾਨ ਕਰਦਿਆਂ ਹੀ ਭਾਵ ਉਹਨਾਂ ਨੇ ਨਾਮ ਜਪੀ ਜਾਣਾ, ਨਾਮ ਜਪੀ ਜਾਣਾ, ਅਤੇ ਨਾ ਇਸ਼ਨਾਨ ਕਰਦਿਆਂ ਸਾਰੀ ਭਾਵ ਸਿੰਘ ਨੂੰ ਲਾਗੇ ਬਿਠਾਲ ਲੈਣਾ। ਫਿਰ ਜਿਹੜਾ ਹਜੂਰੀਆ ਸਿੰਘ ਸੀ ਉਸੇ ਵੇਲੇ ਨਿਤਨੇਮ ਸ਼ੁਰੂ ਕਰ ਦਿੰਦਾ ਸੀ। ਕਈ ਵਾਰੀ ਮਹਾਂਪੁਰਸ਼ ਜਪ ਬਾਣੀ ਦੇ 10-10 ਪਾਠ ਕਰਾਈ ਜਾਂਦੇ ਸੀ, ਹੋਰ ਦੁਬਾਰਾ ਪੜ੍ਹੋ, ਦੁਬਾਰਾ ਪੜ੍ਹੋ, ਫਿਰ ਪੜ੍ਹੋ, ਫਿਰ ਪੜ੍ਹੋ। ਅਸੀਂ 1 ਵਾਰੀ ਜਪ ਬਾਣੀ ਪੜ੍ਹਦੇ ਹਾਂ ਜਿਹੜਾ ਹੈ, ਜਲਦੀ ਜਲਦੀ ਪੜ੍ਹਦੇ ਹਾਂ ਕਿ ਸਾਡਾ ਖਹਿੜਾ ਸੁੱਟੇ, ਇੰਨਾ ਰਸ ਲੈ ਕੇ ਮਹਾਂਪੁਰਸ਼ ਬਾਣੀ ਪੜ੍ਹਦੇ ਸੀ। ਜੇ ਕਿਤੇ ਭਾਵ ਕੁਝ ਸਮਾਂ ਸਿੰਘ ਨੇ ਭਾਵ ਕਿਤੇ ਦੇਰੀ ਹੋ ਜਾਣੀ ਅਤੇ ਮਹਾਂਪੁਰਸ਼ਾਂ ਦਾ ਸਰੀਰ ਇਵੇਂ ਤੜਫਣਾ ਜਿਵੇਂ ਭਾਵ ਅੱਗ ਲੱਗਣੀ, ਜਿਵੇਂ ਮੱਸੀ ਪਾਣੀ ਤੋਂ ਬਿਨਾਂ ਤੜਫਦੀ ਹੈ। ਪੂਰਨ ਗੁਰਸਿੱਖ ਬ੍ਰਹਮ ਗਿਆਨੀ ਦਾ ਜੀਵਨ ਦੱਸਦਾ ਹੈ
कि उन्हें शब्द की कमाई की है। ऐसे महापुरुषों की कृपा करके अज सतगुरु पातशाह जी ने सानू इस सेवा विच लाया। गुरु प्यार वालियो, सुभ गुणा दे नाल ही भाव जीव का जीवन उच्चा होना है। गुणा का होवे वासला कडवास लई, जे जदों गुणा का जिहदे हिरदे के अंदर वास है उन्हां प्यारियां दी संगत करनी बहुत जरूरी है। जदों भी किते समा मिले अपने घर विच ही भाव असी संसार दे सज्जना मित्रां उत्ते जाणदे हां, सांझी उन्हां दे नाल करिए जिहड़े गुरमत दे नाल जुड़े ने। कई वारी भाव अखौती तौर ते असी जुड़े हुन्ने, साडा मन जिहड़ा है भतीजिया नहीं, भाव जदों असी बार बार सेवा करांगे, सिमरन करांगे, बाणी पढ़ांगे, एक दिन ऐसा आवेगा। महापुरश कहिंदे सन, जिहड़ा कुत्ता है उहनूं एक दिन बन्नीए ते उह भाव रौली पाउंदा है, उह भौंकदा है कि मेरा संगल जिहड़ा है गल विच्चों ला देवो। दो दिन बन्नो, तीन दिन बन्नो, दस दिन बन्नो, महीना बन्नोगे कुत्ता फिर भाव जिहड़ा है उह रौली पाउणों हट जाएगा। ऐटोमैटिकली मन भी जिहड़ा है बार बार बाणी सिमरन दे नाल जुड़न वास जुड़िया फिर एक दिन टिकाओ विच आ जाएगा। सतगुरु पातशाह जी कहिंदे जिहड़ी पदार्थां रूप प्यास लगी होई है ना जीव तैनू, ये मिट जाएगी, खत्म हो जाएगी जदों गुरु दे नाम दे नाल लगेगा। जिन्ना चिर नाम नहीं ना जपेगा तेरे अंदर तृप्ति नहीं आउणी, तेरी आत्मा रजनी नहीं। जदों नाम दे नाल जुड़ जावेगा तृप्त पई सच भोजन खाया, जो तेरे परमेश्वर वाहेगुरु जी का नाम रस तेरे हिरदे दे अंदर प्राप्त आ जा हो जाएगा फिर तेनू तृप्ति आ जाएगी। पर जीव माया दे विच लगा होया अपने आप नू मातंदियां दे विच ला के गुरमत तों दूर जा के बेसमझी विच अपनी सुरत ला के ना शब्द की कमाई नहीं कर रहा, क्योंकि ये बली पुरशां दा काम है, इहदे वास्ते बहुत बल चाहीदा है। हर रंग लागो इस युग में सो कही अत है सूरा, सूरमा जिदा भाव एक पहलवान अखाड़े विच जांदा है ना ते उत्थे कुश्ती करके भाव अखाड़े विच मल जिहड़ा है वह जित प्राप्त करता है। इदा ही पंज कमाद कवैरियां ते जित भाव नाम दे जतन दे नाल करनी है। ते सतगुरु पातशाह जी कहिंदे ने जिन्हों आत्मा नू नाम परमेश्वर दा नाम रग रग गया वह पूर्ण सूरमा है, वह भाव ऐसा जग्यासु बन जाता है, उहदी आत्मा बली हो जाती है ते वकारां दा जोर उत्थे नहीं चलता, बली जिहड़ा है वह किसी दे वस विच नहीं आउंदा। इस करके तू आत्मा दा सिंगार कर ते नाम धन दे द्वारा अपने आत्मक जीवन नू सुधारना कर। जदों गुरु की संगत विच जीव आउंदा है फिर सिमरन करना बहुत जरूरी है। जिन्ना चिर असी सिमरन दे नाल नहीं जुड़ते गुरु प्यार वालियो उन्ना चिर साडा मन ठहराओ विच नहीं आउंदा। सुरत भी शब्द दे नाल जोड़नी चाहीदी है। इस करके सतगुरु पातशाह जी अगे हर वेले अरदास करनी बनती है, मिन्त जोदड़ी परमेश्वर वाहेगुरु जी दे चरणा ते तरला लेना चाहीदा है। हे परमेश्वर वाहेगुरु, आप जी कृपा करके मेरे नमाणे ते दया करो, ते दयावान दयालु कृपा करके नाम दी दात दे दिंदा है। गुरु प्यार वालियो, गुरु घर विच आके नाम ही साडी असल पूंजी है जिन्हें साडे नाल जाना है। इस करके सतगुरु पातशाह जी कहिंदे जे पैडे मां अंत गुबारा हर का नाम संग उजियारा। जदों परलोक दे विच तू जाना है, शरीर दा त्याग होना है, उत्थे केवल ते केवल नाम ने भाव तैनू जिहड़ा है चानण रोशनी देनी है, जूना रूपी खड्डे विच पैण तों नाम ने बचाउणा है। इस करके नाम बहुत उत्तम जरूरी है आप जीव नू जपना। गुरु प्यार वालियो, गुरु की हजूरी विच बैठे हाँ, आओ कुछ कु समा आपां वी रसना पवित्र कर लईए, सारिआं ने रल मिल के ये शब्द बाणी पढ़नी है।

ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਨਾ, ਇਹ ਮੱਤ ਜਿਹੜੀ ਹੈ ਉਦੋਂ ਪ੍ਰਾਪਤ ਹੁੰਦੀ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਮੱਤ ਜਿਹੜੀ ਹੈ ਪ੍ਰਾਪਤ ਨਹੀਂ ਹੋਣੀ। ਜਦੋਂ ਭਾਵ ਬੁੱਧ ਬਦਲੀ ਸਿੱਧ ਪਾਈ, ਇਹ ਬੁੱਧੀ ਦਾ ਜਿਹੜਾ ਬਦਲਾਓ ਕਰਨ ਵਾਸਤੇ ਹੀ ਅਸੀਂ ਸ਼ੁਭ ਕਰਮ ਕਰਨੇ ਆ। ਪਾਠ ਸਾਹਿਬ ਜੀ ਕਹਿੰਦੇ ਜਿੰਨੇ ਵੀ ਜਪ ਤਪ ਪੁੰਨ ਹੈ, ਜਿੰਨੇ ਵੀ ਇਹਨਾਂ ਸਾਰਿਆਂ ਤੋਂ ਉੱਪਰ ਨਾਮ ਹੈ, ਅਤੇ ਜਦੋਂ ਨਾਮ ਦੇ ਨਾਲ ਜੁੜਦਾ ਹੈ ਇਹਦੀ ਬੁੱਧ ਪਵਿੱਤਰ ਹੋ ਜਾਂਦੀ ਹੈ, ਅਤੇ ਬੁੱਧੀ ਦਾ ਗਿਆਨ ਜਿਹੜਾ ਹੈ ਸ਼ਬਦ ਦੇ ਦੁਆਰਾ ਪ੍ਰਾਪਤ ਹੁੰਦਾ ਹੈ। ਸ਼ਬਦ ਦੇ ਅੰਦਰ ਭਾਵ ਬੁੱਧੀ ਦੇ ਅੰਦਰ ਸ਼ਬਦ ਆ ਵੱਸਦਾ ਹੈ। ਜਦੋਂ ਬੁੱਧੀ ਦੇ ਅੰਦਰ ਸ਼ਬਦ ਪ੍ਰਵੇਸ਼ ਕਰ ਜਾਂਦਾ ਹੈ ਨਾ, ਫਿਰ ਉਹ ਭਾਵ ਜਿਹੜੇ ਖਿਆਲ ਹੈ ਸਾਡੇ ਮਨ ਦੇ ਵਿੱਚ ਵੱਸਦੇ ਨੇ, ਸ਼ੁਭ ਭਾਵਨਾਵਾਂ ਸਾਡੇ ਮਨ ਵਿੱਚ ਵੱਸਦੀਆਂ ਨੇ, ਅਤੇ ਗੁਰੂ ਪਾਤਸ਼ਾਹ ਜੀ ਨਾਮ ਦੇ ਦੁਆਰਾ ਉਸ ਜਗਿਆਸੂ ਦਾ ਜੀਵਨ ਜਿਹੜਾ ਹੈ ਉਹ ਉੱਚਾ ਕਰ ਦਿੰਦੇ ਨੇ। ਗੁਰੂ ਪਿਆਰ ਵਾਲਿਓ, ਸ੍ਰੇਸ਼ਟ ਕਰਮ ਇਹ ਹੀ ਹੈ ਕਿ ਗੁਰੂ ਦੇ ਦੱਸੇ ਹੋਏ ਆਸੇ 'ਤੇ ਜੀਵਨ ਗੁਜ਼ਾਰ ਲਈਏ। ਸਿੱਖ ਦਾ ਅਰਥ ਕੀ ਹੈ? ਜੋ ਗੁਰੂ ਦੀ ਸਿੱਖਿਆ ਧਾਰਨ ਕਰਕੇ ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲ ਕੇ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਵਿੱਚ ਪ੍ਰਵੇਸ਼ ਕਰ ਜਾਵੇ। ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਸਨਾ ਹੈ, ਹਰੀ ਅਤੇ ਹਰੀ ਦਾ ਜਨ ਦੋਵੇਂ ਜਿੱਥੇ ਇੱਕ ਹੋ ਜਾਣ, ਕਹਿੰਦੇ ਉੱਥੇ ਭਾਵ ਵਿਚਾਰ ਨਹੀਂ ਰਹਿ ਜਾਂਦੀ। ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਹਰੀ ਦਾ ਸਰੂਪ ਵੀ ਹੋ ਜਾਂਦਾ ਹੈ, ਉਹ ਪਰਮੇਸ਼ਰ ਦਾ ਸਰੂਪ ਵੀ ਹੋ ਜਾਂਦਾ ਹੈ। ਅਤੇ ਗੁਰੂ ਸ਼ਬਦ ਦੇ ਨਾਲ ਹੀ ਇੱਥੇ ਮਾਨ ਵਡਿਆਈ, ਜੇ ਅਸੀਂ ਚਾਹੁੰਦੇ ਸਾਡੇ ਘਰ ਵਿੱਚ ਸੁੱਖ ਆਵੇ, ਸਾਡੇ ਬੱਚੇ ਸੁਖੀ ਜੀਵਨ ਪ੍ਰਾਪਤ ਕਰਨ, ਸਾਡੇ ਘਰ ਵਿੱਚ ਖੁਸ਼ੀਆਂ ਆਉਣ, ਅਤੇ ਗੁਰੂ ਪਿਆਰ ਵਾਲਿਓ ਜੋ ਗੁਰੂ ਨੇ ਸਾਨੂੰ ਨਿਯਮ ਦਿੱਤਾ ਹੈ ਨਾ, ਉਹਨੂੰ ਅਪਣਾਈਏ, ਆਪ ਬਾਣੀ ਦੇ ਨਾਲ ਜੁੜੀਏ, ਆਪਣੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜੀਏ, ਖੰਡੇ ਬਾਟੇ ਦੀ ਪੌਲ ਦੇ ਕੇ ਅੰਮ੍ਰਿਤ ਦੇ ਧਾਰਨੀ ਬਣਾਈਏ। ਅਤੇ ਜਦੋਂ ਰਸੋਈ ਦੇ ਵਿੱਚ ਆਪਾਂ ਅੰਮ੍ਰਿਤ ਵੇਲੇ ਜਾਂਦੇ ਹਾਂ ਨਾ, ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਧਨ ਦੀ ਪੂਜਾ ਕਰਨੀ ਚਾਹੀਦੀ ਆ। ਅਸੀਂ ਧਨ ਕਮਾਉਣੀ ਆ, ਇੱਥੋਂ ਦੇਸ਼ ਤੋਂ ਪ੍ਰਦੇਸ਼ ਤੱਕ ਆਉਣ ਵਾਸਤੇ ਕਿੰਨੇ ਯਤਨ ਕੀਤੇ ਆ। ਇਸ ਕਰਕੇ ਕਹਿੰਦੇ ਇਹ ਵੀ ਪਵਿੱਤਰਤਾ, ਜਿਸ ਤਰ੍ਹਾਂ ਜੇ ਭਾਵ ਪਵਿੱਤਰ ਤਰੀਕੇ ਦੇ ਨਾਲ ਮਰਿਆਦਾ ਦੇ ਨਾਲ ਪ੍ਰਸਾਦਾ ਤਿਆਰ ਕਰਾਂਗੇ ਨਾ, ਵਾਹਿਗੁਰੂ ਨਾਮ ਜਪਦਿਆਂ ਪ੍ਰਸਾਦਾ ਤਿਆਰ ਕਰਾਂਗੇ, ਇਸ਼ਨਾਨ ਕਰਕੇ ਸੁੱਚਮ ਕਰਕੇ ਰਸੋਈ ਦੇ ਵਿੱਚ ਜਾਵਾਂਗੇ ਨਾ, ਅਤੇ ਫਿਰ ਉਹ ਅੰਮ੍ਰਿਤ ਬਣ ਜਾਵੇਗਾ। ਇੱਕ ਵਾਰ ਮਹਾਂਪੁਰਸ਼ਾਂ ਨੂੰ ਇੱਕ ਬੀਬੀ ਆਈ, ਉਹਨੇ ਬਚਨ ਕੀਤਾ ਬਾਬਾ ਠਾਕੁਰ ਸਿੰਘ ਜੀ ਨੂੰ ਕਿ ਬਾਬਾ ਜੀ ਸਾਡੇ ਘਰ ਵਿੱਚ ਲੜਾਈ ਬਹੁਤ ਰਹਿੰਦੀ ਹੈ। ਬਾਬਾ ਜੀ ਚੁੱਪ ਕੀਤੇ ਰਹੇ। ਫਿਰ ਦੂਸਰੀ ਵਾਰੀ ਉਹ ਬੀਬੀ ਨੇ ਬਚਨ ਕੀਤਾ ਕਿ ਬਾਬਾ ਜੀ ਸਾਡੇ ਘਰ ਵਿੱਚ ਬਹੁਤ ਕਲੇਸ਼ ਰਹਿੰਦਾ ਹੈ। ਤੀਸਰਾ ਫਿਰ ਬਚਨ ਕੀਤਾ ਅਤੇ ਬਾਬਾ ਜੀ ਕਹਿੰਦੇ ਬੀਬੀ ਤੂੰ ਉਹੀ ਜੋੜਾ ਲੈ ਕੇ ਵਾਸ਼ਰੂਮ ਦੇ ਵਿੱਚ ਚਲੀ ਜਾਂਦੀ, ਉਹੀ ਜੋੜਾ ਤੂੰ ਰਸੋਈ 'ਚ ਲੈ ਕੇ ਚਲੀ ਜਾਂਦੀ ਆ, ਕਦੀ ਤੂੰ ਇਸ਼ਨਾਨ ਕੀਤਾ ਅੰਮ੍ਰਿਤ ਵੇਲੇ, ਨਾਮ ਜਪ ਕੇ ਰਸੋਈ ਵਿੱਚ ਗਈ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇ ਦੇਵਤਾ, ਲੂਣ ਪੰਜਵਾਂ ਪਾਇਆ ਕ੍ਰਿਤ, ਭਾਵ ਇਹ ਦੇਵਤੇ ਨੇ, ਜੇ ਇਹਨਾਂ ਦੀ ਪੂਜਾ ਨਾ ਕਰਾਂਗੇ, ਕੋਈ ਆਮ ਇਨਸਾਨ ਹੋਵੇ, ਅਸੀਂ ਉਹਦੇ ਨਾਲ ਪ੍ਰੇਮ ਦੇ ਬਚਨ ਨਾ ਕਰੀਏ, ਤਾਂ ਦੂਸਰੇ ਦਿਨ ਉਹ ਸਾਡੇ ਲਾਗੇ ਨਹੀਂ ਪਵੇਗਾ। ਇਸ ਕਰਕੇ ਰਸੋਈ ਦੀ ਸੁੱਚਮ ਅਸੀਂ ਰੱਖਣੀ ਹੈ। ਗੁਰਸਿੱਖਾਂ ਦਾ ਸ਼ੁਰੂਆਤ ਹੀ ਜਿਹੜਾ ਅੰਮ੍ਰਿਤ ਵੇਲਾ ਹੈ, ਉੱਠਦਿਆਂ ਨਾਮ ਦੇ ਨਾਲ ਹੋਵੇ, ਇਸ਼ਨਾਨ ਕਰਕੇ ਰਸੋਈ ਦੀ ਸੋਚ ਕਰੀਏ, ਉੱਥੇ ਭਾਵ ਸ਼ੁਭ ਭਾਵਨਾ ਦੇ ਨਾਲ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ, ਜੇ ਬਾਣੀ ਨਹੀਂ ਪੜ੍ਹਨੀ ਆਉਂਦੀ, ਵਾਹਿਗੁਰੂ 'ਤੇ ਅਸੀਂ ਕਹਿ ਸਕਦੇ ਹਾਂ ਨਾ, ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਉਹ ਅੰਮ੍ਰਿਤ ਵੀ ਤਿਆਰ ਹੋਵੇਗਾ, ਅਤੇ ਜਿਹੜਾ ਭਾਵ ਦੁੱਖ ਕਲੇਸ਼ ਆ ਉਹ ਖੰਭ ਪੰਖ ਲਾ ਕੇ ਉੱਡ ਜਾਵੇਗਾ। ਸੁੱਖ ਸ਼ਾਂਤੀ ਭਾਵ ਜੁਗਤੀ ਦੇ ਨਾਲ ਆਉਣੀ ਹੈ। ਅਸੀਂ ਸੁੱਖ ਸ਼ਾਂਤੀ ਕਹਿੰਦੇ ਸੁੱਖ ਆ ਜਾਵੇ, ਆਖਣ ਦੇ ਨਾਲ ਸੁੱਖ ਨਹੀਂ ਆਉਣਾ, ਕਰਮਾਂ ਦੇ ਨਾਲ ਭਾਵ ਗੁਰੂ ਘਰ ਵਿੱਚ ਕਰਨੀ ਪ੍ਰਧਾਨ ਹੈ। ਪਾਤਸ਼ਾਹ ਜੀ ਕਹਿੰਦੇ ਨੇ ਬਿਨ ਕਰਤੂਤੀ ਮੁਕਤ ਨਾ ਪਾਈਐ, ਮੁਕਤ ਪਦਾਰਥ ਨਾਮ ਧਿਆਈਐ, ਭਾਵ ਕਰਤੂਤ ਤੋਂ ਬਿਨਾਂ, ਸ਼ੁਭ ਕਰਮ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋਣੀ, ਇਹ ਸੁੱਖ ਪ੍ਰਾਪਤ ਨਹੀਂ ਹੋਣਾ। ਮੁਕਤ ਪਦਾਰਥ, ਇਹ ਮੁਕਤੀ ਦਾ ਪਦਾਰਥ ਕਿਵੇਂ ਪ੍ਰਾਪਤ ਹੋਣਾ ਹੈ? ਜਦੋਂ ਤੂੰ ਨਾਮ 'ਤੇ ਆਵੇਂਗਾ। ਇਸ ਕਰਕੇ ਆਪ ਨਾਮ ਦੇ ਨਾਲ ਜੁੜੀਏ, ਬੱਚਿਆਂ ਨੂੰ ਬਾਣੀ ਦੇ ਨਾਲ, ਨਾਮ ਦੇ ਨਾਲ ਜੋੜੀਏ, ਅਰਦਾਸ ਕਰੀਏ। ਜਦੋਂ ਪਰਦਾਸ ਪ੍ਰਸਾਦਾ ਤਿਆਰ ਕਰਦੇ ਹਾਂ ਨਾ, ਸਤਿਗੁਰੂ ਨੂੰ ਭੋਗ ਲਵਾਇਆ ਕਰੀਏ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਿਆ ਕਰੀਏ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਬਾਸ, ਜਿਹਦਾ ਇਹ ਭਾਵ ਪਰਮੇਸ਼ੁਰ ਵਾਹਿਗੁਰੂ ਜੀ ਦੇ ਪਦਾਰਥ ਦਾਤਾਂ ਅਸੀਂ ਮੰਗ ਕੇ ਖਲੈ ਰਹੇ ਹਾਂ ਨਾ, ਉਹਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ ਹੈ। ਭਾਵ ਅਸੀਂ ਕਈ ਵਾਰੀ ਕਹਿੰਦੇ ਦਾਨ ਕਰਦੇ ਹਾਂ, ਇਹ ਗੁਰਸਿੱਖਾਂ ਵਾਸਤੇ ਸ਼ਬਦ ਚੰਗਾ ਨਹੀਂ, ਅਸੀਂ ਤਾਂ ਸੇਵਾ ਕਰਨੀ ਆ।
ਗੁਰੂ ਦੇ ਦਿੱਤੇ ਹੋਏ ਚੋਂ ਗੁਰੂ ਦੇ ਚਰਨਾਂ 'ਚ ਭਾਵ ਅਰਪਣ ਕਰਨਾ, ਸ਼ੁਕਰਾਨਾ ਕਰਨਾ ਹੈ। ਪਰਮੇਸ਼ਰ ਵਾਹਿਗੁਰੂ ਆਪ ਜੀ ਦਾ ਸ਼ੁਕਰ ਹੈ, ਆਪ ਜੀ ਨੇ ਇਹ ਦਾਤਾਂ ਦਿੱਤੀਆਂ। ਇਸ ਕਰਕੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੀਏ, ਗੁਰਮਤਿ ਦੇ ਸਹਿਤ ਹੋਈਏ, ਖੰਡੇ ਬਾਟੇ ਪਦੀ ਪੌਲ ਲੈ ਕੇ ਅੰਮ੍ਰਿਤ ਦੇ ਧਾਰਨੀ ਬਣੀਏ, ਕੇਸਾਂ ਦੀ ਬੇਅਦਬੀ ਕਰਨੋਂ ਹਟ ਜਾਈਏ, ਕਿਉਂਕਿ ਗੁਰੂ ਦੀ ਮੋਹਰ ਹੈ। ਗੁਰੂ ਦੀ ਮੋਹਰ ਜਦੋਂ ਭਾਵ ਸਾਡੇ ਕੋਲ ਨਹੀਂ, ਨਾ ਜੇ ਸਰਟੀਫਿਕੇਟ 'ਤੇ ਮੋਹਰ ਨਹੀਂ ਨਾ ਹੁੰਦੀ, ਉਹ ਜਾਲੀ ਹੁੰਦਾ ਹੈ। ਅਸੀਂ ਗੁਰੂ ਕੀ ਹਜ਼ੂਰੀ ਵਿੱਚ ਤਾਂ ਹੀ ਪ੍ਰਵਾਨ ਹੋਵਾਂਗੇ, ਭਾਵ ਗੁਰੂ ਦੀ ਮੋਹਰ ਜਿਹੜੀ ਇਹਨੂੰ ਨਾ ਵਿਗਾੜੀਏ, ਸ਼ਬਦ ਦੇ ਨਾਲ ਜੁੜੀਏ, ਨਾਮ ਦੀ ਕਮਾਈ ਕਰੀਏ, ਗੁਰਮਤਿ ਦੇ ਧਾਰਨੀ ਬਣ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀ ਸੰਗਤ ਦਾ, ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਮੇਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਗੁਰੂ ਪਿਆਰ ਵਾਲਿਓ, ਹੋਈਆਂ ਭੁੱਲਾਂ ਦੀ ਖਿਮਾ ਅੱਗੇ ਤੋਂ ਸਤਿਗੁਰੂ ਪਾਤਸ਼ਾਹ ਜੀ ਸਮਾਤ ਬਖਸ਼ਿਸ਼ ਕਰਨ। ਆਓ ਆਨੰਦ ਸਾਹਿਬ ਜੀ ਦੀਆਂ ਸੇ ਪੌੜੀਆਂ ਦਾ ਜਾਪ ਕਰੀਏ, ਸਾਰੀ ਸੰਗਤ ਨੇ ਨਾਲ।

ਤੂੰ ਸਬਦ ਧਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬ ਤਤਕਾਰ ਸੁਭਾਗੇ ਕਰ ਸੁਭਾਗੇ ਸਬਦ ਵਾਜੇ ਕਾਲਾ ਜਿਤ ਕਰ ਪੰਚ ਦੂ

ਵਾ ਤਿਤ ਕਰਨ ਅਨਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪਏ ਸਰਸੇ ਪੂਰੇ ਗੁਰ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਬਿਨਵੰਤ।

0: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਆਸ ਜੀਓ ਪਿੰਡ।

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਏ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰੂ ਤੇ ਅਮਰਦਾਸ ਰਾਮਦਾਸ ਉਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇਐ ਘਰ ਨੌ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਂਤਰ ਕੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਏ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੀ ਬੋਲੋ ਜੀ। ਪ੍ਰਥਮੇ

ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਹਜ਼ੂਰੀ ਅੰਦਰ ਸੰਧਿਆ ਸਮੇਂ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਗੁਰ ਸ਼ਬਦ ਵਿਚਾਰਾਂ ਆਰਤੀ ਕੀਰਤਨ ਹੋਏ ਗੁਰਮਤਿ ਵਿਚਾਰਾਂ ਹੋਈਆਂ ਸਤਿਗੁਰੂ ਦੇ

ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਗੀ।

0: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੁਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਬੱਚੀ ਅਰਜੋਈ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਮੂਹ ਸੇਵਕ ਪਰਿਵਾਰ ਗੈਰੀ ਕਾਲੜਾ ਜੀ ਅਤੇ ਬੀਬੀ ਹਰਵੀਨ ਕਾਲੜਾ ਸਮੁੱਚੇ ਪਰਿਵਾਰ ਵੱਲੋਂ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਸੰਭਾਵਨਾ ਕਰਕੇ ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਕਾਲੜਾ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, 28 ਤਰੀਕ ਨੂੰ ਗੁਰੂ ਲਾਧੂਰੇ ਦਿਵਸ ਮਨਾਇਆ ਜਾਵੇਗਾ ਅਤੇ 29 ਤਰੀਕ ਨੂੰ ਗੁਰੂ ਘਰ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਰਾਤ ਨੂੰ 8:30 ਵਜੇ ਤੋਂ ਲੈ ਕੇ 1:30 ਵਜੇ ਤੱਕ ਰਾਤ ਰੈਣ ਸਭਾਈ ਕੀਰਤਨ ਹੋ ਰਿਹਾ ਨਵੇਂ ਹਾਲ ਦੇ ਵਿੱਚ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ 30 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਅਗਲੇ ਮਹੀਨੇ ਦੀ 12 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ, ਉਹ ਵੀ ਗੁਰੂ ਘਰ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਗੁਰੂ ਘਰ ਵਿਖੇ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ। ਆਪ ਜੀ ਇਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰੀਏ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹੇਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਦੇ ਕਾ ਹੋਏ ਵਿਚਾਰੋ, ਤਿਤ ਕਰ ਗਾਭੋ ਸੋਹੇਲਾ ਸਿਵ ਰਹਿ ਸਿਰਜਣ ਹਾਰੋ, ਤੁਮ ਗਾਭੋ ਮੇਰੇ ਨਿਰਪਾਉ ਕਾ ਸੋਹੇਲਾ, ਹਾਂ ਵਾਰੀ ਜਿਤ ਸੋਹੇਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਆਂ ਨੂੰ ਦੇਖੈ ਗਾ ਦੇ ਬਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸਦਾ ਤੇ ਕਮਣ ਸਮਾਰ। ਸੰਬਤ ਸਾਹਿਬ ਲਿਖਿਆ ਮਿਲ ਕਿਰਪਾ ਬਹੁ ਤੇਲ, ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਕਰ ਕਰ ਇਹ ਪਹੁਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋਵੇ ਸਨੇਕ ਬਾਬਾ, ਜੇ ਘਰ ਘਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸ ਵਿੱਚ ਅਸੀਆਂ ਘੜੀਆਂ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿਕ੍ਰਿਸ਼ਨ ਜੀ ਤੇ ਆਈ ਹੈ ਜਿਸ ਚਿੱਠੀ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਇ ਦੱਸਾਂ ਪਾਸ਼ਨ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਾਰਾ ਧਿਆਨ ਤਰਕੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਉਟਿਆਂ ਦੇ ਉੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਮ ਸ਼ੁਕਰਾਨਾ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੇ ਆਪਣੇ ਦਰਸ਼ਨ ਦਾਰਿਆ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ, ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ, ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਹੋਏ ਬੇਅੰਤ ਪ੍ਰਕਾਰ ਦੇ ਭੁੱਲਾਂ ਗਲਤ ਰਿਖਾਵਾਂ ਬਖਸ਼ ਦੇਣੇ ਜੀ। ਅੱਗੇ ਤੋਂ ਸਮਾਪਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਰਾਮ ਸਦਕਾ ਚਾਰ ਪਹਿਰ ਦਿਨਾਂ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣਾ ਇਹ ਬਾਣੀ ਅੰਦਰ ਬਤੀਤ ਕਰਨੇ, ਕਿਰਪਾ ਕਰਨੇ ਜੀ। ਅੰਮ੍ਰਿਤ ਵੇਲੇ ਸੰਗਤਾਂ ਨੇ ਆਪਣੇ ਦਰਸ਼ਨਾਂ ਦੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ, ਪ੍ਰਕਾਸ਼ ਸਥਾਨਾਂ ਤੋਂ ਨਿਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੀ ਜੰਗ ਸੰਸਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਥੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿੱਥੇ ਜਾਏ ਬਾਬਾ।

0: ਨਾਨਕ ਚਾਵੇ ਹੋ, ਨਾਨਕ ਚਾਵੇ ਹੋ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Waldhaus.

ਨਵੀਂ ਸਦੀ ਦੇ ਆਗਮਨ ਦੀ ਪੂਰਵ ਸੰਧਿਆ ਤੇ ਸੁਪਰ ਕੈਸਟਸ ਇੰਡਸਟਰੀਜ਼ ਵੱਲੋਂ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਿਆਂ ਦੁਆਰਾ ਗਾਇਨ ਸ਼ਬਦਾਂ ਦੀ ਇਹ ਕੈਸਟ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਦੇ ਸ਼ਬਦਾਂ ਦਾ ਆਨੰਦ ਪ੍ਰਾਪਤ ਕਰੋਗੇ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਸ਼ਬਦਾਂ ਦਾ ਇਹ ਪ੍ਰਕਾਸ਼ ਸਾਡੇ ਹਿਰਦਿਆਂ ਨੂੰ ਆਨੰਦਿਤ ਕਰੇ ਅਤੇ ਨਵਾਂ ਸਾਲ ਸਾਡੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜਿਆਂ ਭਰਾ ਹੋਵੇ ਅਤੇ ਅਸੀਂ ਉਸ ਅਕਾਲ ਪੁਰਖ ਦਾ ਹਰ ਪਲ ਸ਼ੁਕਰਾਨਾ ਕਰਦਿਆਂ ਆਪਣੇ ਜੀਵਨ ਨੂੰ ਸਫਲ

Yeah.

ਦੇ ਆਦਿ ਗੁਰੇ ਨਵ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ

अनेक जोंजर में मर जाम न

ਵਸੈ ਸਾਂਤਗਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲਕ ਚਰਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਵੋ ਸਾਸਤਰ ਵੋ ਸਿਮਰਤੀ ਵੇਖੈ ਸਰਵ ਖੰਡੋਲ ਪੂਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਪਤੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ

depois.

ਸਤਾਵੈ ਜੋਧਿ ਸੇ ਸੋ ਚਾਲਣਹਾਰ ਲਪਟ ਰਿਹੋ ਤੇ ਅੰਧਾਰ ਪਟਾਉ ਸੋ ਜੋ ਲਾਵੈ ਨੇ ਤਾਕੋ ਹਾਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕਾ ਬਲੈ ਲਾਈ ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜੋ ਵੰਦਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਸਵਸਤਰਾ ਮਿਥਿਆ ਰੰਗ ਸੰਗ ਮਾਇਆ ਭੇਖਸਤਾ ਮਿਥਿਆ ਦ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤੁਕ ਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਣੈ ਮਿਥਿਆ ਸਪਰਦਰ ਗਹਿ ਰਹਿ ਮਿਥਿਆ ਨੇਤਰ ਭੇਖ ਪਾਤ ਰਹਿ ਪਾਦ ਮਿਥਿਆ ਰਸਨਾ ਭੋਜਨ ਸੁਆ

começar.

ਸਾਰਿਕ ਸੰਗ ਪੂਜੇ ਪ੍ਰਭ ਨੇਰਾ, ਸਾਰ ਸੰਗ ਸਭ ਹੋਤ ਨਵੇਰਾ, ਸਾਰਿਕ ਸੰਗ ਪਾਇ ਨਾਮ ਰਤਨ, ਸਾਰਿਕ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਬਣੇ ਕੌਣ ਪ੍ਰਾਣੀ, ਨਾਨਕ ਸਾਧਕੀ ਸੋਭਾ ਪ੍ਰਭਾਏ ਸਮਾਨੀ, ਸਾਧਕ ਸੰਗ ਗੋਚਰ ਮਿਲੈ, ਸਾਧਕ ਸੰਗ ਸਦਾ ਪਰ ਫੁੱਲੈ, ਸਾਧਕ ਸੰਗ ਆਵੈ ਵਸਪੰਚਾ, ਸਾਧ ਸੰਗ ਅੰਮ੍ਰਿਤ ਰਸ ਪੂਜਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਭੈਣ, ਸਾਧਕ ਸੰਗ ਨ ਕਥਨ ਧਾਵੈ, ਸਾਧ ਸੰਗ ਅਸਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੇ ਸੰਗ ਮਾਂ ਪਨੀਤ, ਸਾਧ ਸੰਗ ਕਿਸੋ ਨੀ ਪੈਰ, ਸਾਧੂ ਸੰਗ ਨਾ ਬੀਗਾ ਪੈਰ, ਸਾਧਕ ਸੰਗ ਨਾਹੀਂ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾਹੀਂ ਨੋ ਤਾਪ, ਸਾਧਕ ਸੰਗ ਸਜੇ ਸਵਾਪ, ਆਪੇ ਜਾਣੇ ਸਾਧ ਉਡਾਈ, ਨਾਨਕ ਸਾਧ ਪ੍ਰਭੂ ਬਣਾਈ, ਸਾਧਕ ਸੰਗ ਨਾ ਕਬੂ ਤਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਵਸਤਕ ਉਚਲੈ, ਸਾਧੂ ਕੇ ਸੰਗ ਅਜਰ ਸਹਿ, ਸਾਧਕ ਸੰਗ ਵਸੇ ਥਾਨ ਉੱਚੈ, ਸਾਧੂ ਕੇ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜੇ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੇ ਕੁਰਬਾਨ, ਸਾਧਕ ਸੰਗ ਸਭ ਕੋਲ ਉਧਾਰੈ, ਸਾਧ ਸੰਗ ਸਾਜਨ ਕੁਟੁੰਬ ਨਿਸਤਾਰੈ, ਸਾਧੂ ਕੇ ਸੰਗ ਸੋਧਨ ਪਾਵੈ, ਜਿਸ ਤਨ ਦੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਈ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕੇ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬ ਥਾਨ ਗਮ, ਨਾਨ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਾਈ ਕੁਛ ਕਾਲ, ਦਸਮ ਭੇਟ ਤੋਤ ਨਿਹਾਲ, ਸਾਧਕ ਸੰਗ ਲੁਖ ਥਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਹੀ ਹਵਾ ਸੋਹਿਲਾ, ਸਾਧ ਸੰਗ ਵਿਚਰ ਧਰ ਮੇਲਾ, ਜੋ ਇੱਛੇ ਸੋ ਵਿਫਲ ਪਾਵੈ, ਸਾਧਕ ਸੰਗ ਨਾ ਮਿਰਤਾ ਜਾਵੈ, ਪਾਰ ਬ੍ਰਹਮ ਸਾਧ ਰਿਤ ਵਸੈ, ਨਾਨ ਗੁਦਰੈ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰ ਨਾਮ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮਨ ਤੇ ਵਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧਕ ਸੰਗ ਲਗੇ ਪ੍ਰਭ ਮੀਠਾ, ਸਾਧੂ ਕੇ ਸੰਗ ਘੱਟ ਘੱਟ ਡੀਠਾ, ਸਾਧ ਸੰਗ ਪੇ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧਕੀ ਮਹਿਮਾ ਬੇਦਨ ਜਾਣੈ, ਜੇਤਾ ਸੁਣਿਆ ਤੇ ਤਬ ਗਿਆਨੈ, ਸਾਧਕੀ ਕੁਮਾ ਤੈ ਗੁਣ ਤੇ ਦੂਰ, ਸਾਧਕੀ ਕੁਮਾਰੀ ਕਸੂਰ, ਸਾਧਕ ਸੋਭਾ ਕਾ ਨਾਹੀ ਅੰਤ, ਸਾਧਕ ਸੋਭਾ ਸਦਾ ਬੇਅੰਤ, ਸਾਧਕ ਸੋਭਾ ਉੱਚੇ ਉੱਚੀ, ਸਾਧਕ ਸੋਭਾ ਮੂਲ ਤੇ ਮੂਲ

ਉਸਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਬਰਾਬਰ ਸੀ ਬਹੁਵਿਧ ਅਨੇਕ ਪ੍ਰਕਾਰ।

ਪਾਵੈ ਮਨ ਭਗਤ ਪਾਵੈ ਪ੍ਰਭ ਪਾਵੈ ਤਾਂ ਭਾਗ ਸਤਰਾਵੈ ਪ੍ਰਭ ਪਾਵੈ ਬਿਨਸਾਸ ਰਾਖੈ ਪ੍ਰਭ ਪਾਵੈ ਤਾਂ ਹਰ ਗੁਣ ਭਾਖੈ ਪ੍ਰਭ ਪਾਵੈ ਤਾਂ ਪਤ ਤੁਧਾਰੈ ਆਪ ਕਰੈ ਆਪਣ ਵਿਚਾਰੈ ਦੁਹਸਿਆ ਗਾਪ ਸੁਆਮੀ ਕੇਲੈ ਵਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾਵੈ ਕਹੋ ਮਨੁੱਖ ਤੇ ਕਿਆ ਹੋਇਆਵੈ ਜੋ ਤੁਸ ਪਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤੁਸ ਪਾਵੈ ਸੋਈ ਕਰੇ ਅਨਜਾਨਕ ਵਿਖਿਆ ਮੈਂ ਰਚੈ ਜੇ ਜਾਣਤਾ ਆਪਣਾ ਬਚੈ ਪਰ ਮੈਂ ਭੁਲਾ ਦੈ ਦਸਤਾਵੈ ਨਿਮਕ ਮਾਹੇ ਚਾਰ ਕੁੰਡ ਫਿਰਾਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨਾ ਮਿਲੈ ਖਿਨ ਮੈਂ ਨਿਜ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾਵੈ ਤਿਸ ਤਤਕਾਲ ਦੈ ਤਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾਂ ਕਾ ਲਿਖਾ ਨਾ ਗਣੇ ਜਗਦੀਸ ਜੀਓ ਪਿੰਡ ਸਭ ਤਿਸ ਕੀ ਰਾਸ ਘੱਟ ਘੱਟ ਪੂਰਨ

ਭਾਗੀ ਦਿਖਾਵੇ, ਜੋ ਪ੍ਰਭਾਵੇ ਤਿਵੇ ਨਚਾਵੇ, ਜੋ ਦੁਖ ਪਾਵੇ ਸੋਈ ਹੋਏ, ਨਾਨਕ ਦੂਜਾ ਵਰਨਾ ਕੋਏ, ਕਬੂ ਸਾਧ ਸੰਗ ਤੇ ਪਾਵੇ, ਉਸ ਸਥਾਨ ਤੇ ਬਹੁ ਨਾਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਵਰ ਤੇ ਇਕ ਰੰਗ, ਸਦਾ ਵਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲਾਏ ਮਟਾਨਾ, ਤਿਉਂ ਜੋਤੀ ਸੰਗ ਜੋਤ

ਸਾਚੇ ਕਰੈ ਨਾਨਕ ਸੰਸੰਗ ਨਿੰਦਕ ਪੀਤਰੈ ਸੰਤ ਕੈ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗ ਜੋ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੁਸ਼ਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾ ਕੋ ਨਾਏ ਨਾਨਕ ਸਤ ਪਾਵੇ ਤਾਂ ਓਏ ਭੀ ਗਤ ਪਾਏ ਸੰਤ ਕਾ ਨਿੰਦਕ ਮਾਤ ਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਦੇਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਪਾਵੇ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੈ ਦੁਖੀ ਕੋ ਨਾ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾ ਹਿਠਾਓ ਨਾਨ ਸਤ ਭਾਵੇ ਦਲੈ ਮਿਲਾਏ ਸੰਤ ਕਾ ਦੁਖੀ ਅਤ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਉਦਿਆਨ ਫਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਬਿਨਾਂ ਮੇਰੇ ਤੇ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਏ ਆਪਣ ਬੀਜਾ ਪੇ ਖਾਏ ਸੰਤ ਕੇ ਦੁਖੀ ਕੋ ਵਰਨ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ ਸੰਤ ਕਾ ਦੁਖੀ ਉਂਬੇ ਲਾਏ ਜਿਉਂ ਜਲ ਵਿਹੂਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵ ਕਿੰਦ ਨਹੀਂ ਤਰਾਪੈ ਸੰਤ ਕਾ ਦੁਖੀ ਛੁਟੇ ਅਕੇਲਾ ਜੋ ਬੁਆ

ਬਿਲਸ ਜਾਏ ਸੰਤਗਾ ਦੁਖੀ ਸਦਾ ਅਪ ਸੰਤਗਾ ਦੁਖੀ ਸਦਾ ਸਹਿਕਾਈਏ ਸੰਤਗਾ ਦੁਖੀ ਨਾ ਮਰੇ ਨਾ ਜਵਾਈਏ ਸੰਤਗਾ ਦੁਖੀ ਕੀ ਪੂਜੈ ਨਾ ਸਾ ਸੰਤਗਾ ਦੁਖੀ ਉੱਠ ਚੱਲਣ ਰਾਸਾ ਸੰਤ ਕੈ ਦੋਖ ਨਾ ਤਿਸਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਤਨਾ ਮਿਟੈ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਾਢ ਤਿਸਕੈ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸ ਕਰੋ ਦਿਨ ਰਾਤ ਤਿਸੇ ਤਿਆਵ ਸਾਸ ਗਿਰਾਸ ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀ

Gracias.

ਤੂੰ ਜਲਾ ਦਰਗਹਿ ਸੋਏ ਇਹੋ ਵਾਪਾਰ ਵੇਲਾ ਵਾਪਾਰੈ ਨਾਨਕ ਤਾਂ ਕਹਿ ਸਤ ਬਲਿਹਾਰੈ ਚਰਨ ਸਾਧਕੇ ਧੋਏ ਧੋਏ ਪੀਓ ਅਰਬ ਸਾਧਕੋ ਆਪਣਾ ਜੀਓ ਸਾਧਕੀ ਤੁਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਭਾਗੀ ਪਾਈਐ ਸਾਧ ਸੰਘਰ ਕੀਰਤਨ ਗਾਈਐ ਅਨੇਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅਮਰ ਤਰਸ ਚਾਖੈ ਓਟ ਗਈ ਸੰਤੈ ਦਰਾ

ਸਰ ਕੀ ਗਤ ਜਾਣੈ ਸੋ ਸਤਿਗੁਰ ਜਿਸਦੇ ਹਰ ਨਾਉ ਅਨੇਕ ਵਾਰ ਗੁਰ ਕਬਲ ਜਾਓ। ਸਾਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਮੈਂ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪ ਨਹੀਂ ਕੁਛ ਭਰਮ ਸਹਿ ਸਿਆਣ ਕਲਿਆਣਾ ਚਾਹੀਏ ਨਾਨਕ ਐਸਾ ਗੁਰਗੁਟ ਭਾਗੀ ਪਾਈ ਹੈ ਸਫਲ ਦਰਸ਼ਨ ਭੇਖ

ਆਖਿਓ ਜਾ ਕਾ ਮੰਤਰ ਅਮਰ ਦਿਸ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨੀ ਪਾਏ ਨਾਨਕ ਦਿਸ ਪਾਵੇ ਤਿਸ ਲੈ ਮਿਲਾਏ ਜੇ ਬਾਏ ਕੁਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਹੁ ਬੋਲਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈ ਸੁਖਦਾਈ ਤਾਂ ਕਿ ਕੀਮਤ ਕਿਨੇ ਨ ਪਾਈ ਅਨੇਕ ਭਗਤ ਬੰਧਨ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਆਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰ ਰਸ

ਆਪਤ ਮਾਏ ਠਾਣ ਵਰਤਾਈ ਅਨੰਦ ਪਿਆ ਦੁਖ ਨਾਟੇ ਪਾਈ ਜਨ ਮਨ ਕੇ ਮਿਟੇ ਅੰਦੇ ਸੇ ਸਾਧੂ ਕੇ ਪੂਰਨ ਉਪਦੇ ਸੇ ਭੋ ਚੁਕਾ ਨਿਰਭਉ ਵਸੈ ਸਗਲ ਵਿਆਧ ਮਨ ਤੇ ਕਹਿ ਨਸੈ ਜਿਸਕਾ ਸਾਧਨ ਕਿਰਪਾ ਧਾਰੀ ਸਾ ਸੰਗ ਆਪਣਾ ਮੁਰਾਰੀ ਤਿਤ ਪਾਈ ਚੁਕੇ ਪ੍ਰਭ ਗਵਣ ਸੋ ਨਾਨਕ ਹਰ ਹਰ ਜਿਸ ਸਰਵਣ ਨਿਰਗੁਣ ਆਪ ਸਰਗੁਣ ਭੀ ਹੋਈ ਕਲਾ ਤਾਰਜਨ ਸਗਲੀ ਮੋਈ ਆਪਣੇ ਚਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਦਾ ਨਾਹੀ

ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ

0: ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ ਸੁਖ ਦਿਓ ਪਰੀਖਿਅਤ ਗੁਣ ਰਵੈ ਗੌਤਮ ਰਿਖ ਜਿਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵ ਨਵ ਤਨ ਜਗ ਛਾਇਓ ਸੁਖ ਦਿਓ ਪਰੀਖਿਅਤ ਗੁਣ ਰਵੈ ਗੌਤਮ ਰਿਖ ਜਿਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ
1: ਗੁਣ ਗਾਵੈ।

ਵਾਹਿਗੁਰੂ ਜੀ। ਗੁਣ ਗਾਵੈ ਨਵਨਾਥ, ਧਨ ਗੁਰ ਸਾਥ ਸਮਾਇਓ, ਮਾਂ ਥਾਂ ਤਾਂ ਗੁਣ ਰਵੈ ਜੇਨ

ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੁਭਾਵੇ ਸਤ ਸੰਗਤ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਛੰਤ ਮਹੱਲਾ ਚੌਥਾ ਘਰ ਪਹਿਲਾ

ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਦੇ ਰੂਪ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧਨਾਸਰੀ ਰਾਗ ਦੇ ਵਿੱਚ ਦਰਜ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 690 ਪਦ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿ

ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗ

ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ

ਜਿਦਾ ਦਿਲਨ ਦੀ ਥਕ ਪਾਹੇ ਹੁਕਮੀ ਹੁਕਮ ਚਲਾਏ ਰਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਵੋ ਪਾਰ ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾ ਉਮੜਿਆਈ ਵਿਚਾਰ ਨਾਨਕ ਵੈ ਜਾਣੀਏ ਸਭ

0: ਰਾਜਾਨ ਪੰਚਾ ਕਾ ਗੁਰ ਏਕ ਧਿਆਨ,
1: ਜੇ ਕਉ ਕਰੈ ਵਿਚਾਰ, ਕਰਤੇ ਕੈ ਕਰਨੈ ਨਾਹੀ ਸਮਾਰ,
0: ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ,
1: ਜੇ ਕਉ ਹੋਵੈ ਸਚਿਆਰ, ਧਵਲੈ ਉਪਰ ਕੀਤਾ ਭਾਰ,
0: ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰਤ ਲੈ ਕਵਣ।

ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੈ ਉਦਾਸ ਅਸੰਖ ਸੂਰਮ ਪਕਸਾਰ ਅਸੰਖ ਮੋ ਲਿਵਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ

ਚੋਤਤ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਨੀ ਪਾਪੀ ਆਖਰ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਵੇਲ ਨਾ ਪਾਈਆ ਪੰਡਤੀ ਜੇ

ਤੇ ਮੰਗੈ ਜੋਦ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਦੂਖ ਭੁਖ ਸਦਮਾਰ ਇਹ ਪੇਦਾ ਤਰੀ ਦਾ ਤਾਰ ਜੇ ਕੋ ਖਾਏ ਕਾਖਣ ਪਾਏ ਉਹ ਜਾਣੇ ਜੇਤੀਆ ਮੋਹਿ ਖਾਏ ਜਿਸਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਏ।

0: ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੇ ਉੱਠ ਉੱਠ
1: ਜਾਹੇ
0: ਜਿਵੜ ਭਾਵੇ ਤਿਵੜ ਹੋਏ ਨਾਨਕ ਜਾਣੇ ਸੱਚ
1: ਸੋਏ
0: ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ

ਆਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੇ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਹੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ

0: ਜਿਸ ਹੱਥ ਜੋਰ ਕਰ ਵੇਖਿਆ ਸੋਏ, ਨਾਨਕ ਉੱਤਮ ਨੀਚ ਨਾ
1: ਕੋਏ।
0: ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ।

ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ।

0: ਗਿਆ ਗੰਜ ਕਰਮੇ ਗਿਆ ਪੰਜ ਭਰਮੇ
1: ਗਿਆ ਬਿਜ ਲੋਕੇ ਗਿਆ ਦਿੱਤ ਸੋਕੇ
0: ਗਿਆ ਭੂਤ ਬਨੇ ਕੇ ਵਿਭੂਤ ਕਰਨੇ
1: ਕੇ ਰਾਜੰਗ ਪ੍ਰਭਾਏ ਕੇ ਧਰਮੰਗ ਤੁ ਜਾਹੇ
2: ਗਿਆ ਸੁਖ ਬਨੇ ਕੇ ਸਰਬਾ ਭਰਨੇ
1: ਕੇ ਜਗਤੰ ਕ੍ਰਿਤਿ ਹੈ ਕੇ ਸ਼ਤਰੰਗ ਛਤਰੀ ਹੈ
0: ਕੇ ਬ੍ਰਹਮੰ ਸਰੂਪ ਹੈ ਕੇ ਅਨੁਭਵ ਅਨੁਪ ਹੈ
1: ਕੇ ਆਦ ਦੇਵ ਹੈ ਕੇ ਆਪ ਪੇਵ ਹੈ
0: ਕੇ ਚਿਤਰੰ ਬਹੀਨੇ
2: ਕੇ ਅਧੀਨ ਹੈ
1: ਕੇ ਰੋਜੀ ਰਜਾ ਕੇ ਰਹੀ ਮੇਰੇ ਆਕੇ
0: ਕੇ ਪਾਪ ਵਿਆਹ ਹੈ ਕੇ ਗੈ ਭੂਲ ਗੈ ਹੈ
1: ਕੇ ਅਫਲ ਗੁਨਾਹ ਹੈ ਕੇ ਸਾਹਨ ਸਾਹ ਹੈ
2: ਕੇ ਕਾਰਨ ਕਮਿੰਦ ਹੈ
0: ਕੇ ਰੋਜੀ ਦੇਹ ਹੈ
1: ਕੇ ਰਾਜ ਕਰਹੀ ਮੈਂ ਕੇ ਕਰਮੰ ਕਰੀ ਮੈਂ
0: ਕੇ ਸਰਬੰਤ ਕਲੀ ਹੈ ਕੇ ਸਰਬੰਤ ਅਲੀ ਹੈ
1: ਕੇ ਸਰਬਤਰ ਮਾਨੇ ਹੈ ਕੇ ਸਰਬਤਰ ਦਾਨੇ ਹੈ
0: ਕੇ ਸਰਬਤਰ ਗੌਨੇ ਕੇ ਸਰਬਤਰ ਪੌਨੇ
1: ਕੇ ਸਰਬਤਰ ਦੇਸ ਹੈ ਕੇ ਸਰਬਤਰ ਬੇਸ ਹੈ
0: ਕੇ ਸਰਬਤਰ ਰਾਜੇ ਕੇ ਸਰਬਤਰ ਸਾਜੇ
1: ਕੇ ਸਰਬਤਰ ਦੀਨ ਹੈ ਕੇ ਸਰਬਤਰ ਲੀਨ ਹੈ
0: ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ
1: ਕੇ ਸਰਬਤਰ ਦੇਸ ਹੈ ਕੇ ਸਰਬਤਰ ਬੇਸ ਹੈ
0: ਕੇ ਸਰਬਤਰ ਕਾਲੇ ਕੇ ਸਰਬਤਰ ਪਾਲੇ
1: ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ
0: ਕੇ ਸਰਬਤਰ ਪੇਖੀ ਕੇ ਸਰਬਤਰ ਪੇਖੀ
1: ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ
0: ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ
1: ਕੇ ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ
0: ਸਰਬਤਰ ਦੇਸ ਹੈ ਕੇ ਸਰਬਤਰ ਪੇਸ ਹੈ
1: ਕੇ ਸਰਬਤਰ ਮਾਨ ਹੈ ਸਦੈਵ ਅੰਗ ਪ੍ਰਧਾਨ ਹੈ
0: ਸਰਬਤਰ ਜਾਪੀ ਹੈ ਕੇ ਸਰਬਤਰ ਥਾਪੀ ਹੈ
1: ਕੇ ਸਰਬਤਰ ਬਨ ਹੈ ਕੇ ਸਰਬਤਰ ਬਨ ਹੈ
0: ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ
1: ਕੇ ਸਰਬੰਗ ਕਲੀ ਮੈਂ ਕੇ ਪਰਮੰਗ ਫਹੀ ਮੈਂ
2: ਕੇ ਅਕਲ ਕਲਾਮ ਮੈਂ ਕੇ ਸਾਹਿਬ ਕਲਾਮ ਮੈਂ
1: ਕੇ ਹੁਸਨ ਵਜੂ ਹੈ ਤਮਾਮ ਉਲਰਜੂ ਹੈ
2: ਹਮੇਸ਼ਾ ਸਲਾਮ ਮੈਂ ਸਲੀਕਤ ਮਦਾਮ ਮੈਂ
1: ਗਨੀਮੁਲ ਸਿਗਲ ਸੇ ਗਰੀਬ ਉਲ ਪਰਸ ਹੈ
2: ਬੁਲੰਦਲ ਮਕਾਨ ਮੈਂ ਜ਼ਮੀਨ ਅਜਮਾਨੇ
1: ਤਮੀ ਜੁਲ ਤਮਾਮ ਮੇਰ ਜੁ ਅਲ ਨਿਦਾਨ ਹੈ
2: ਹਰੀ ਪੁਲ ਅਜੀਮ ਮੈਂ ਰਜਾਇ ਕਜ ਕੀਨੇ
1: ਅਨੇਕ ਉਲ ਤਰੰਗ ਹੈ ਅਫੇਦ ਹੈ ਅਪੰਗ ਹੈ
2: ਅਜੀਜ ਅਲ ਨਿਵਾਜ ਹੈ ਗਨੀਮੁਲ ਖਰਾਜ ਹੈ
1: ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਪੂਤ ਹੈ
2: ਪ੍ਰਮੁਕਤ ਪ੍ਰਭਾ ਹੈ ਸੁਜੁਕਤ ਸੁਦਾ ਹੈ
1: ਸਦੈਵ ਸਰੂਪ ਹੈ ਅਪੇਦੀ ਅਨੂਪ ਹੈ
0: ਸਮਸਤੋ ਪਰਾਜ ਹੈ ਸਦਾ ਸਰਵ ਸਾਜ ਹੈ
1: ਸਮਸਤ ਸਲਾਮ ਹੈ ਸਦੈਵ ਅਕਾਮ ਹੈ
0: ਨਿਰਵਾਹ ਸਰੂਪ ਹੈ ਅਗਾਧ ਹੈ ਅਨੂਪ ਹੈ
1: ਔਗਾਧ ਰੂਪ ਹੈ ਅਨਾਦ ਸਰੂਪ ਹੈ
2: ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ
1: ਨਿਰਵਰਗ ਨਿਰਵਾਦੇ ਅਗੰਜੇ ਅਗਾਦੇ
2: ਸੁਭੰਗ ਸਰਵ ਭਾਗ ਹੈ ਸੁਸਰਵ ਅਨੁਰਾਗੇ
1: ਨਿਰਮੁਕਤ ਸਰੂਪ ਹੈ ਅਸ਼ਿਜ ਹੈ ਅਸ਼ੁਧ ਹੈ
2: ਨਿਰਨਕਨ ਪ੍ਰਣਾਸ ਹੈ ਪ੍ਰੀਤਿਯਲ ਪ੍ਰਵਾਸ ਹੈ
1: ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ
2: ਵਿਪੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ
1: ਨਿਰੁਕਤ ਸਦਾ ਹੈ ਵਿਪੁਕਤ ਪ੍ਰਭਾ ਹੈ
2: ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ
1: ਚਾਚਰੀ ਛੰਦ ਅਪੰਗ ਹੈ ਅਨੰਗ ਹੈ ਅਪੇਖੇ ਅਲੇਖੇ
2: ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ
1: ਅਜੇ ਹੈ ਅਭੇ ਹੈ ਅਭੂਤ ਹੈ ਤੂਤ ਹੈ
2: ਅਨਾਸ ਹੈ ਉਦਾਸ ਹੈ ਅਧੰਤ ਹੈ ਅਬੰਧ ਹੈ
1: ਅਭਕਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ
2: ਵਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਦਿਖ ਹੈ
1: ਅਲੇਖ ਹੈ ਅਪੇਖੇ ਅਟਾ ਹੈ ਅਗਾ ਹੈ
2: ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ
1: ਅਨਿਤ ਹੈ ਸੁਨਿਤ ਹੈ ਅਜਾਦ ਹੈ ਅਜਾਦ ਹੈ
2: ਸਰਵ ਪ੍ਰਸ਼ਾਂਤ ਹੈ ਪ੍ਰਸਾਦ
1: ਸਰਵੰਗ ਹੰਤਾ

0: ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਥਾਨ ਕੇ ਦੇਖ ਫਿਰੇ ਕਰ ਜੋਗ ਜਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨਾ ਦੇਖੀਅਤ ਪ੍ਰਾਨ ਪਤੀ ਕੇ
1: ਭਗਵਾਨ ਕੀ ਪਾਈ ਕਿਰਪਾ ਹੁੰਦੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ
1: ਰੰਗ ਰੰਗ ਦੇ ਪੂਜਤ ਪੌਣ ਕੇ ਗੋਲ ਕੋ ਜਾਤ ਨਿਵਾਰੇ
0: ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀ ਸਨਾ ਜਾਤ ਵਿਚਾਰੇ ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖ
1: ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸਵਾਨੇ
0: ਪੌਣ ਹਾਰ ਜਤੀ ਜਤ ਧਾਰ ਸਵੇ ਸੁਭ ਚਾਰ ਹਜ਼ਾਰ ਦੇਖੈ
1: ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਸੁਧ ਸਪਾ ਤੁਰੰਤ ਦੁਆ ਸੋ ਸਾਜ ਸਨਾਤ ਰੁਝਾਨ ਤਲੇਂਗੇ
1: ਭਗਵਾਨ ਭਰੇ ਮਨ ਮੈਂ ਕਰ ਪਰਬਤ ਪੰਗ ਹਲੇ ਨ ਹਲੇਂਗੇ
0: ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ
1: ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੇਂਗੇ
0: ਵੀਰ ਅਪਾਰ ਬੜੇ ਬਰਿਆਰ ਵਿਚਾਰੈ ਸਾਰ ਕੀ ਧਾਰ ਪਛਈਆ
1: ਤੋਰ ਦੇਸ ਮਲਿੰਦ ਵਾਸਨ ਮਾਤੇ ਗਿਆਨ ਕੇ ਮਾਨ ਮਲਈਆ
0: ਗਾਲੀ ਗੜਾਨ ਕੋ ਤੋੜਨ ਹਾਰ ਸੋ ਵਤਨ ਹੀ ਚਕ ਚਾਰ ਲਵਈਆ
1: ਸਾਹਿਬ ਸ੍ਰੀ ਸਭੋ ਸਿਰ ਨਾਇਕ ਜਾਚਕ ਨੇਕ ਸੇਕ ਦਵਈਆ
0: ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੇਂਗੇ
1: ਜੀਵ ਜਿਤੇ ਜਨ ਮੈਂ ਤਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ
0: ਪੁੰਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਵੋ ਪੁੰਜ ਖਪੇਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੋਂਤਰ ਲੋਕ ਕੋ ਰਾਜ ਕਰੇਂਗੇ ਬ੍ਰਹਮ ਹੇਸਰ ਬਿਸਨ ਸਚੀਪਤ ਅੰਤ ਫਸੇ ਜਾਂ ਫਾਸ ਪਰੇਂਗੇ ਕਹਾਂ ਭੈਉ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਬਖ ਧਿਆਨ ਲਗਾਇਓ ਵਾਸ ਕੀ ਉਹ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਵੈਸ ਬਤਾਇਓ
1: ਸਾਚ ਕੋ ਸੁਣ ਲਿਓ ਸਭੇ ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਪਾਇਓ
0: ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ

ਸਕਲ ਮਲੇਸ਼ ਕਰੋ ਰਣ ਕਾਤਾ।

ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤੇਕ ਨ ਮਾਨਿਓ ਸਿਮਰ ਸਾਸਤ ਵੇ ਸੋ ਬਿਰਖੇ ਮੇਕ ਨ ਜਾਨ।

0: ਸੁਪਨਾ ਨਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ
1: ਸਦਾ ਕੁਰਬਾਨ ਕੀਤਾ ਗੁਰੂ ਇਤੋ ਜਿਸ ਤੇ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਚ ਬਤਿਤ ਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
0: ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ
1: ਕਰਮ ਪਾਇਆ ਤੁਝ ਜਿਨ ਕੋ ਸੇ ਨਾਮ ਹਰ ਕੇ ਲਾਗੇ
0: ਕਹੇ ਨਾਨਕ ਤੈ ਸੁਖੋ ਆ ਤਿਤ ਕਰ ਅਨਹਦ।

0: ਇੱਕ ਭਰਮ ਭੁਲੇ ਫਿਰੇ ਦੈ ਦੇ ਸਿੱਖ ਨਾਮ ਲਗ ਸਵਾਰਿਆ।
1: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ।
0: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਭਾਵੇ।
1: ਆਵੋ ਸੰਤ ਪਿਆਰੇ ਅਕਤ ਕੀ ਕਰੇ ਕਹਾਣੀ,
0: ਕਰੇ ਕਹਾਣੀ ਕਤ ਕੇਰੀ ਕਿਤ ਦੁਆਰੇ ਪਾਈਏ।
1: ਧਨ ਮਨ ਧਨ ਸਭ ਸੋਮ ਕੁਰ ਕੋ ਹੁਕਮ ਮੰਨਿਏ ਪਾਈਏ।
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ।
1: ਕਹੇ ਨਾਨਕ ਸੁਣੋ ਸੰਤੋ ਕਥਿਓ ਕਤ ਕਹਾਣੀ,
0: ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ।
1: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਨ ਮਨ ਮੇਰਿਆ।
0: ਇਹ ਮਾਇਆ ਮੋਹਣੀ ਜਿਨੇ ਤੇ ਭਰਮ ਭੁਲਾਇਆ।
1: ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿੰਤ ਗੋਲੀ ਪਾਇਆ।
0: ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮੀਠਾ ਲਾਇਆ।
1: ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ।
0: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ।
2: ਇਹੋ ਕੁਟੁੰਬ ਤੇ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ।
0: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਏ।
2: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ।
0: ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ।
2: ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

0: ਵੇਖੈ ਸਭ ਤੂੰ ਹੈ ਦਿਨ ਜਗਤ ਉਪਾਇਆ
1: ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
0: ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਜੀ ਜੰਤ ਸਭ ਤੁਧ ਉਪਾਇ ਇੱਕ ਵੇਖ ਪਰਸਨ ਆਇਆ
1: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ
0: ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ
0: ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ
1: ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ
0: ਜਿਉ ਤੂੰ ਚਲਾਏ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ
1: ਜਿਵ ਤੂੰ ਚਲਾਏ ਤਿਵੇ ਚੱਲੈ ਜਨਾ ਮਾਰਗ ਪਾਵੇ
0: ਹਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇ ਚਲਾਵੇ
1: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ
0: ਇਹੋ ਤਿਨ ਕੈ ਮਨ ਵਸਿਆ ਜਿਨ ਧੁਰੋਹ ਲਿਖਿਆ ਆਇਆ
1: ਇੱਕ ਫਿਰੇ ਕਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ
0: ਕਹੇ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ
0: ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ
1: ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ
1: ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਹ ਵਜਾਏ
1: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜਿਉਏ ਹਾਰਿਆ
0: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਹ ਵਿਸਾਰਿਆ
1: ਬੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ
0: ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
1: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾਏ ਕਹੇ ਨਾਨਕ ਜਿਨ ਮਨ ਨਿਰਮਲ

0: ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵਿਵੇਕਿਆ ਜਾਏ,
0: ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ।
1: ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਬਦ ਸੁਣਾਏ,
0: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।
1: ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ,
0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ,
1: ਜਿਨਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ,
0: ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰ ਪਾਣੀ,
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ,
1: ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ,
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
1: ਹਰ ਹਰ ਨਿਤ ਕਰੇ ਰਸਨਾ ਕਿਆ ਕਛੂ ਨ ਜਾਣੀ,
0: ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਏ ਰਬਾਣੀ,
1: ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ,
0: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
1: ਸਬਰ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ,
0: ਸ਼ਬਦ ਸੇਤੀ ਮਨ ਮਿਲਿਆ।

0: ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਕਿਸੇ ਬੁਝਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ
1: ਸੁਤਿਆਂ
0: ਰਹਿਣ ਦਿਹਾਣੀ

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਵਾਦ ਇੱਕ ਅੰਕਾਰਾ ਜਲਥਲ ਮਈਅਲ ਕੀਓ
1: ਪਸਾਰਾ
0: ਕੀਟ ਕੇ ਬੀ ਸਮਾਨਾ ਰਾਵ ਰੰਖ ਜੈ ਇੱਕ ਸਰ
1: ਜਾਨਾ
0: ਰਾਵ ਰੰਖ ਜੈ ਰੂਪ ਨਾ ਰੇਖਾ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ
1: ਦੂਰ ਅਨਦ
0: ਰੂਪ ਅਨਾਹਦ ਬਾਣੀ ਚਰਨ ਸਰਨ ਜੇ ਬਸਤ ਭਵਾਨੀ
1: ਬ੍ਰਹਮਾ ਵਿਸ਼ਨਾਦ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
0: ਕੋਟ ਇੰਦ੍ਰ ਪਿੰਦਰ ਬਣਾਏ ਬ੍ਰਹਮਾ ਰੁਦਰ ਪਾਇਕ ਪਾਏ
1: ਲੋਕ ਚਤਰ ਦਸ ਕੇਲ ਰਚਾਇਓ ਬੋਰਾ ਬੀਬੀ ਜੀ ਮਲਾਇਓ
0: ਦਾਨਵ ਦੇ ਫਨੰਦ ਪਾਰਾ ਗੰਧਰਵ ਜਚ ਰਚੇ ਸੁਪਚਾਰਾ
1: ਉਤ ਭਵੇਕ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਕੀ ਜਾਣੀ
0: ਆਤਮਾ ਜੇ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਜ ਸਮਾਨਾ ਸਭੂ ਸਰਬ ਟੋਲ ਪਹਿਚਾਨਾ
0: ਭਾਵ ਹੈ ਤਨਕਾਲ ਸਰੂਪਾ ਅਲਖ ਪੁਰਖ

0: ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਜਾਕੇ ਬਸ ਖਾਨ ਸੁਲਤਾਨ, ਜਾਕੇ ਬਸ ਹੈ ਸਗਲ ਜਾਨ,
1: ਜਾਕਾ ਕੀਆ ਸਭ ਕਿਛ ਹੋਏ, ਤਿਸ ਦੇ ਬਾਹਰ ਨਾਹੀ ਕੋਏ।
0: ਕਹੋ ਬੇਨਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇਹ ਨਵਾਏ ਰਹਾਉ।
1: ਸਭ ਤੇ ਊ ਜਾਕਾ ਦਰਬਾਰ, ਸਗਲ ਭਗਤ ਜਾਕਾ ਨਾਮਦਾਰ।
0: ਸਰਬ ਵਿਆਪਤ ਪੂਰਨ ਧਨੀ, ਜਾਕੀ ਸੋਭਾ ਘਟ ਘਟ ਬਣੀ।
1: ਜਿਸ ਸਿਮਰਤ ਦੁਖ ਡੇਰਾ ਢਹਿ, ਜਿਸ ਸਿਮਰਤ ਜਪ ਕਿਛੁ ਨਾ ਕਹਿ।
0: ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹਨ ਤਰੇ।
1: ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਪ ਪ੍ਰਾਨ ਧਾਰ। ਕਹੋ ਨਾਨਕ ਮੇਰੀ ਸੁਣੈ ਦਾਤ।

0: ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ
1: ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਬੰਦਿਤ ਸਹੋਦਰਾ
0: ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਗੁਰਦੇਵ ਮੰਤ ਨਿਰੋਧਰਾ
1: ਗੁਰਦੇਵ ਸਾਧ ਸਤਿਗੁਰ ਮੂਰਤ ਗੁਰਦੇਵ ਪਾਰਸ ਪਰਸਪਰਾ
0: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ
1: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ
0: ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ।

0: प्रियतर कृपा अमूर पापी विद्लग वरा गुरुदेव सद्गुरु ब्रह्म परमेश्वर गुरुदेव नानक नमस्कार
1: ਸ੍ਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ
2: ਹੱਥ ਤੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ
1: ਰੱਬ ਸਿਉ ਲਾਗ ਰਿਹੋ ਮੇਰਾ ਚੀਤ
2: ਆਦਿਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ
1: ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ
2: ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਨ ਪੈ ਰਖਾਈ
1: ਮਨ ਬਿਲਾਸ

0: ਸਤਿਗੁਰ ਸੁਖ ਸਹਿਜ ਸਿੱਧੀ ਕਰ ਜਾਤੇ।
1: ਹਰਿ ਆਪੇ ਖੇਲੇ ਆਪੇ।

सब तुम मात पिता हम बारिकते तुम्हारी कृपा में

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸਤਿਗੁਰੂ ਸਾਹਿਬ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ

ਅੰਮ੍ਰਿਤ ਵੇਲੇ ਗੁਰਬਾਣੀ ਗਾਇਨ ਕਰਦਿਆਂ ਸਤਿਗੁਰੂ ਜੀਓ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਦੇ ਵਿੱਚ ਨਾਮ ਸਿਮਰਨ ਅਭਿਆਸ ਕਰਦਿਆਂ ਸਮੂਹ ਟਹਿਲੀਆਂ ਵੱਲੋਂ ਅੰਮ੍ਰਿਤ ਵੇਲੇ ਸਵਈਆਂ ਦੇ ਜਾਪ

ਗੁਰਮਨ ਸਿੰਘ ਦੇ ਜਨਮ ਦਿਨ ਦੇ ਸੰਬੰਧ ਵਿੱਚ ਸ਼ੁਕਰਾਨਾ ਸਤਿਗੁਰੂ ਜੀ। ਆਪ ਜੀ ਨੇ ਕਿਰਪਾ ਕੀਤੀ, ਦੋਤਰੇ ਦੀ ਦਾਤ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਆਪ ਜੀ ਦਾ ਕੋਟਾਨਕੋਟ ਸ਼ੁਕਰਾਨਾ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ। ਸਤਿਗੁਰੂ ਜੀ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਭਾਈ ਸੁਖਰਾਜ ਸਿੰਘ ਜੀ ਨੂੰ ਆਪ ਜੀ ਨੇ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਆਪ ਜੀ ਦਾ ਕੋਟਾਨਕੋਟ ਸ਼ੁਕਰਾਨਾ ਚੜ੍ਹਦੀਆਂ ਕਲਾ ਕਰਨੀਆਂ। ਆਪ ਜੀ ਕਰੋ ਕਿਰਪਾਲਤਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਤਿਗੁਰੂ ਜੀਓ ਬੇਅੰਤ ਸੇਵਾਵਾਂ ਸੰਗਤਾਂ ਦੀਆਂ ਦਰ 'ਤੇ ਪ੍ਰਵਾਨ ਕਰੋ। ਸੁਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

ਰਵ ਰਹੀਆ ਸਰਵਤ੍ਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੁੜੈ ਸੋ ਸੰਗੀ ਗਨੀਐ ਬਿਨਸ ਜਾਏ ਜੋ ਨਿਮਖ ਮੈਂ ਹੈ।

ਹਰਖ ਸੋਗ ਦੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੇ ਜੀਓ ਦੂਜੇ ਭਾਏ ਦੁੱਖ ਹੋਏ

ਬਿਨ ਨਾਵੈ ਕੋ ਸਾਥ ਨ ਚਾਲੈ ਪੁੱਤਰ ਕਲੱਤਰ ਮਾਇਆ ਧੋਹਿਆ ਦੂਜੈ ਭਾਏ ਦੁਖ ਹੋਏ ਮਨ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਛੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰੂ ਜੀ ਦੇ ਅਸਥਾਨਾਂ 'ਤੇ ਹਰ ਸ਼ਨੀ ਐਤਵਾਰ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਨਾਮ ਸਿਮਰਨ ਅਭਿਆਸ ਪ੍ਰਾਰੰਭ ਹੁੰਦੇ ਹਨ। ਆਪ ਜੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ। ਆਪ ਜੀ ਦੇ ਸਨਮੁਖ ਬੇਨਤੀ ਹੈ ਕਿ 28 ਤਰੀਕ ਨੂੰ ਗੁਰੂ ਲਾਧੋਰੇ ਦਿਵਸ ਮਨਾਇਆ ਜਾ ਰਿਹਾ ਹੈ ਔਰ 29 ਤਰੀਕ ਰਾਤ 8:30 ਵਜੇ ਅਖੰਡ ਕੀਰਤਨੀ ਜਥੇ ਵੱਲੋਂ ਰਹਿਣ ਸਬਾਈ ਕੀਰਤਨ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਹੋਣਗੇ। ਆਪ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਦੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਸਤਿਗੁਰੂ ਸਾਹਿਬ ਮਹਾਰਾਜ ਆਪ ਕਿਰਪਾਲਤਾ ਕਰਨ, ਆਓ ਪ੍ਰਾਰੰਭਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ

ਸੋ ਗੁਰੂ ਪ੍ਰਸਾਦ ਸਿੰਘ ਜੀ ਇੰਨੀ ਸੇਵਾ ਦਾਸ ਜਥੇ ਦੀ ਪ੍ਰਵਾਨ ਕਰਨ ਜੀ ਅਗਲੇ 12 ਸ਼ੰਤਾ ਕੀਰਤਨ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ ਆਪ ਨੂੰ ਸ਼ਰਨ ਕਰਾਉਣਗੇ ਜੀ। ਸੋ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰ ਉਪਦੇਸ਼ ਗਿਆਨ ਅੰਜਨ ਦੀ ਨੇਤਰੀ ਜਗਤ ਨਿਹਾਲੇ ਆ, ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਹੇ ਆ, ਸਤਿਗੁਰ ਹੈ ਬੋਤਾ ਵੇਲੇ ਕਿਨੇ ਵਿਚਾਰੇ ਆ, ਕਾ ਕਿਰਪਾ ਪਰ ਉਤਾਰਿਆ ਕਾ ਕਿਰਪਾ।

ਹੁਣੇ ਸਤਿਗੁਰ ਵੱਡਾ ਕਾਲ ਸਲਾਹੀ ਹੈ ਜਿਸ ਵਿੱਚ ਵੱਡੀਆਂ ਬਣਿਆਈਆਂ ਸਹਿ ਮੇਲੇ ਤਨਦਰੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸ਼ਾਇਦ ਉੱਠੈ ਨਹੁੰ ਨਿੱਧ ਪਾਈਆਂ।

ਜਿਸਾ ਕੋ ਆਖੇ ਆਪਣਾ ਕਿਸ ਨਾਹੀ ਸੋਚਣ ਗੱਡੀ ਹੈ ਕੀਤਾ ਆਪੋ ਆਪਣਾ ਪਿਛਲੇ ਘਰ ਛੰਡੀ ਹੈ ਜੇ ਰਹਿਣਾ ਨਹੀਂ ਐਤਿਆ ਤਕਾਇਤ ਗੱਲ ਬਹੰਡੀ ਹੈ ਮੰਦਾ ਕਿਸੇ ਨੇ ਆਖੀਆ ਬੜਖਰੇ।

ਚੱਕ ਲਗਾ ਚੱਕ ਜਲਾ ਕਸਮੈ ਪਾਏ ਹੋਰ ਮਤ ਤਿਸ ਨੂੰ ਅਗਲੀ ਵਜਬ ਦੂਣਾ ਖਾਏ ਖਸਮੈ ਕਰੈ ਬਰਾਬਰ ਫਿਰ ਗੈਰ ਚੰਦਰ ਪਾਏ ਵਜ ਗਵਾਏ ਅਗਲਾ ਮੋਹਿ ਮੋਹ ਭਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਈ ਐਸਾ ਬਾਸ ਨਾਨਕ ਹੁਕਮ ਨਾ ਚੱਲਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੇ। ਤੁਮਰਾ ਅੰਤਰ ਉੱਚੇ ਤੇ, ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨਾਉਣੇ ਦਿਆ ਵੈ ਧਾਏ। ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਥੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ

ਸਥਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ।

ਸਰੋਤਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀਓ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਕੁਲਦੀਪ ਸਿੰਘ ਬੀਬੀ ਰਣਜੀਤ ਕੌਰ ਤਥਾ ਸਮੂਹ ਪਰਿਵਾਰ ਵੱਲੋਂ ਸਵਨੀਤ ਕੌਰ ਰਾਜਵੀਰ ਕੌਰ ਦੇ ਜਨਮ ਦਿਨ ਦੀ ਖੁਸ਼ੀ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਅਤੇ ਸਤਿਗੁਰੂ ਜੀਓ ਆਪ ਜੀ ਦੀ ਕਿਰਪਾ ਕੀਤੀ ਦੋਹਤਰੇ ਦਾ ਜਨਮ ਹੋਇਆ ਹੈ ਪਾਤਸ਼ਾਹ ਗੁਰਮਨ ਸਿੰਘ ਕਾਲੋਂ ਤਿਹਨਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਲਮੇਰੀ ਆਰਜਾ ਬਖਸ਼ਿਸ਼ ਕਰਨੀ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਸ਼ੁਕਰਾਨਾ ਕਰਦਿਆਂ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਕੀਤੀ ਸਤਿਗੁਰੂ ਜੀ ਕਿਰਪਾ ਕਰਨੀ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਬੱਚਿਆਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਸੁੰਦਰ ਪਛਾਕੇ ਹਾਜ਼ਰ ਦਰ ਪ੍ਰਵਾਨ ਕਰਨੇ ਲੋਕ ਪ੍ਰਲੋਕ ਪੜਦੇ ਕੱਜ ਲੈਣੇ ਕੜਾ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਚੜ੍ਹਦੀਆਂ ਕਲਾ ਕਰੋ ਆਪਣੇ ਸੇਵਕ ਪਰਿਵਾਰ ਨੂੰ ਤੰਦਰੁਸਤੀ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਛੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਛੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧਸੰਗ ਜੀਓ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਪਨਾ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਗੁਰੂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਅੰਮ੍ਰਿਤ ਵੇਲੇ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਕੁਲਦੀਪ ਸਿੰਘ ਜੀ, ਬੀਬੀ ਰਣਜੀਤ ਕੌਰ ਤਿੰਨਾਂ ਵੱਲੋਂ ਸਵਨੀਤ ਕੌਰ ਅਤੇ ਰਾਜਵੀਰ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਆਪਣੇ ਦੋਹਤੇ ਦੇ ਜਨਮ ਗੁਰਮਨ ਸਿੰਘ ਕਾਹਲੂ ਦੇ ਜਨਮ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਸਮੂਹ ਪਰਿਵਾਰ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਨੇ। ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਅੰਮ੍ਰਿਤ ਵੇਲੇ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚਿਆਂ ਦੇ ਸੀਸ 'ਤੇ ਆਪਣਾ ਮਿਹਰਾਂ ਪ੍ਰਿਆਤ ਰੱਖਣ, ਗੁਰਸਿੱਖੀ ਜੀਵਨ ਗੁਰੂ ਘਰ ਦੀ ਸੇਵਾ ਭਾਵਨਾ ਬਖਸ਼ਿਸ਼ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਸੇਵਾਵਾਂ ਕੀਤੀਆਂ, ਸਤਿਗੁਰੂ ਦੀ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 28 ਤਰੀਕ ਨੂੰ ਗੁਰੂ ਲਾਧੋਰੇ ਦਿਵਸ ਮਨਾਇਆ ਜਾਵੇਗਾ ਅਤੇ 29 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਗੁਰੂ ਘਰ ਵਿਖੇ ਰੈਣ ਸਭਾਈ ਕੀਰਤਨ ਹੋ ਰਿਹਾ ਹੈ ਨਵੇਂ ਹਾਲ ਦੇ ਵਿੱਚ ਰਾਤ 8:30 ਵਜੇ ਤੋਂ ਲੈ ਕੇ 1 ਵਜੇ ਤੱਕ, ਅਤੇ 30 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਹਫ਼ਤਾਵਾਰੀ ਦੀਵਾਨ ਦੀ ਆਰੰਭਤਾ ਹੋਵੇਗੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ। ਆਓ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਦੀ ਸਾਧਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੇ ਸੰਗ ਮਿਟਿਆ ਮਾਨ ਸਾਧਕੇ ਸੰਗ ਪ੍ਰਗਟੈ ਸੁਗਿਆਨ ਸਾਧਕੇ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ ਸਾਧਕੇ ਸੰਗ ਪਾਏ ਨਾਮ ਰਤਨ ਸਾਧਕੇ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਬਰਨੈ ਕੌਣ ਪੁਰਾਣੀ ਨਾਨਕ ਸਾਧਕੀ ਸੋਭਾ ਪ੍ਰਭਾ ਸਮਾਨੀ ਸਾਧਕੇ ਸੰਗ ਅਗੋਚਰ ਮਿਲੈ ਸਾਧਕੇ ਸੰਗ ਸਦਾ ਪ੍ਰਫੁੱਲੈ ਸਾਧਕੇ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੇ ਸੰਗ ਮਨੋਹਰ ਬੈਨ ਸਾਧਕੇ ਸੰਗ ਨ ਕਥੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਸੁ ਪ੍ਰਸੰਨ ਸਾਧ ਸੰਗ ਦੁਸ਼ਮਨ ਸਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸ ਨਹੀਂ ਬੈਰ ਸਾਧਕੇ ਸੰਗ ਨ ਬੀਗਾ ਪੈਰ ਸਾਧਕੇ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕੇ ਸੰਗ ਨਹੀਂ ਹੋ ਤਾਪ ਸਾਧਕੇ ਸੰਗ ਤਜੈ ਸਵਿਆਪ ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕੇ ਸੰਗ ਨ ਕਭੂ ਧਾਵੈ ਸਾਧਕੇ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧਕੇ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕੇ ਸੰਗ ਦ੍ਰਿੜੈ ਸਭ ਧਰਮ ਸਾਧਕੇ ਸੰਗ ਕੇਵਲ ਪਾਰ ਬ੍ਰਹਮ ਸਾਧਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕੇ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਰਪਰ ਸਾਜਨ ਮੀਤ ਕੁਟੰਬ ਨਿਸਤਾਰੈ ਸਾਧਕੇ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕੇ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਣ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕੇ ਸੰਗ ਸਰਬ ਥਾਨ ਗਮ ਨਾਨਕ ਸਾਧੂ ਕੈ ਸੰਗ ਸਫਲ ਜਨਮ ਸਾਧਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕੇ ਸੰਗ ਕਲੂਖਤ ਹਰੈ ਸਾਧਕੇ ਸੰਗ ਨਰਕ ਪਰ ਹਰੈ ਸਾਧਕੇ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕੇ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕੇ ਸੰਗ ਨ ਮੰਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕੇ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕੇ ਸੰਗ ਮਿਟੈ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਛ ਤੇ ਮੂਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਭੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲਪਵਾਨ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸੁਦਾਵ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਹੈ ਗੁਨਾਉ ਨਾਨਕ ਜਿਉ ਪਾਵਕ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਾਰਿ ਉਪਰ ਆਕਾਸ਼ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨੇ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਦਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਪਰ ਉਪਕਾਰ ਸਮਾਹਾ ਬ੍ਰਹਮ ਗਿਆਨੀ ਕੇ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਮਾਹਾ
ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕਹਿ ਹੋਏ ਸੁਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਏਕੈ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮਬੁੱਧ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਕਰ ਸਦਾਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਇੱਕ ਸੰਹਿਤਾ, ਬ੍ਰਹਮ ਗਿਆਨੀ ਕਹਿ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਨਾਨਕ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੀਂ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕਉ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਥਿਆ ਨ ਜਾਇਦ ਆਖਿਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਗਲ ਕਾ ਧਨੀ, ਬ੍ਰਹਮ

0: ਭਿਖੇ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨ ਭਿਖੇ ਨੇਤਰ ਸਾਧਕੀ ਟਹਿਲ ਸੰਸੰਗ ਹੇਤ ਕਰਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣਿਆ ਆਪਸਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਟਰੈ ਇੰਦਰੀ ਜਿੱਤ ਪੰਚ ਦੁੱਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰੈ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲਖ ਹੋਵੈ ਤਿਸ ਭਗਉਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੁਝੈ ਮੂਲ ਸੁਖਮ ਮੈਂ ਜਾਣੈ ਅਸਥੂਲ ਚਹੁ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੁਰਖ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਧਾਰੈ ਪਸ ਪ੍ਰੇਤ ਮੁਗਧ ਪਾਥਰ ਕੋ ਉਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਆਤਮ ਸੰਗ ਸਗਲ ਉਦਾਸ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸੋਗ ਸਦਾ ਆਨੰਦ ਤੈਹ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿੰਨ ਨਾਓ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਫਨ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੈ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰਹਿ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਿਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭ੍ਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਵ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾਂਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁੱਖ ਨਾ ਕਰੈ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰ ਦੇਸ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਮ ਸਾਕਤ ਕਈ ਕੋਟ ਵੇਦ ਪੁਰਾਣ ਸਿਮ੍ਰਿਤ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਾਖਯ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ, ਸਭ ਤੇ ਨਿਰੈ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰਹਿ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜੈ ਜੈ ਪਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ, ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋ ਜਨਤੈ ਆਤਮ ਹੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਇ ਆਪ ਸੁਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਮਾਹਿ ਸਮਾਤ, ਤਾਕ ਅੰਤ ਨ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਕਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ, ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਅਮਰ ਭਏ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਾਜ ਸੁਖ ਸਹਿਤ ਸਮਾਵੈ, ਆਪਣੇ ਜਨ ਕੋ ਸਾਧ ਸਾਧ ਸੁਮਾਰੇ, ਨਾਨਕ ਹੋਇ ਪਰਮੇਸ਼ਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣ, ਜਲ ਥਲ ਮਹੀਅਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨਮੈ ਥਾਪੁ ਥਾਪਨ ਹਾਰਾ, ਅੰਤਨੀ ਕਿਛ ਪਾਰਾ ਵਾਰਾ, ਹੁਕਮੇ ਧਾਰ ਅਦਰ ਰਹਾਵੈ, ਹੁਕਮੇ ਉਪਜੇ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਿਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹੇ ਅਸਮਾਈ, ਪ੍ਰਭਾਵੈ ਮਾਨੁਖ ਗਤ ਪਾਵੈ, ਪ੍ਰਭਾਵੈ ਤਾਂ ਪਾਥਰ ਤਰਾਵੈ, ਪ੍ਰਭਾਵੈ ਬਿਨ ਸਾਸਤੇ ਰਾਖੈ, ਪ੍ਰਭਾਵੈ ਤਾਂ ਹਰ ਗੁਣ ਭਾਖੈ, ਪ੍ਰਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਣ ਵਿਚਾਰੈ, ਦੋਹਾਂ ਸਿਰਿਆ ਕਾਪ ਸੁਆਮੀ, ਖੇਲੈ ਵਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੁ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੈ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮਹਿ ਰਚੈ, ਜੇ ਜਾਣਤੇ ਆਪਣੇ ਆਪ ਬਚੈ, ਭਰਮੇ ਭੁੱਲਾ ਦੈ ਦਿਸ ਧਾਵੈ, ਨਿਮਖ ਮਾਹੀ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸੇ ਆਪਣੀ ਭਗਤ ਦੇ, ਨਾਨਕ ਦੇ ਜਨ ਨਾਮ ਮਿਲੇ, ਖਿਨਮੈ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨਾ ਗਣੈ ਜਗਦੀਸ਼, ਜੀਉ ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਬੜਾਈ, ਇਸਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੁਨਾਥ, ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁੰਥੀਓ, ਕਬਹੂੰ ਊਚ ਨੀਚ ਮੈਂ ਬਸੈ, ਕਬਹੂੰ ਸੋਗ ਹਰ ਖਰੰਗ ਹੱਸੈ, ਕਬਹੂੰ ਨਿੰਦ ਚਿੰਦ ਵਿਵਹਾਰ, ਕਬਹੂੰ ਉਬਕਾਸ ਪਿਆਲ, ਕਬਹੂੰ ਬੀਤਾ ਬ੍ਰਹਮ ਵਿਚਾਰ, ਨਾਨਕਿਆ ਮਿਲਾਵਨ ਹਾਰ, ਕਬਹੂੰ ਨਿਰਤ ਕਰੈ ਬਹੁ ਭਾਤ, ਕਬਹੂੰ ਸੋਏ ਰਹੇ ਦਿਨ ਰਾਤ, ਕਬਹੂੰ ਮਹਾਂਕ੍ਰੋਧ ਵਿਕਰਾਲ, ਕਬਹੂੰ ਸਰਬ ਕੀ ਹੋ ਤਰਵਾਲ, ਕਬਹੂੰ ਹੋਏ ਬਹਿ ਬਡ ਰਾਜਾ, ਕਬਹੂੰ ਪੇਖਾਰੀ ਨੀਚ ਕਾ ਸਾਜਾ, ਕਬਹੂੰ ਅਪਕੀਰਤ ਮਹਿ ਆਵੈ ਹੈ, ਕਬਹੂੰ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵ ਹੀ ਰਹੇ, ਗੁਰਪ੍ਰਸਾਦ ਨਾਨਕ ਸੱਚ ਕਹਿ, ਕਬਹੂੰ ਹੋਏ ਪੰਡਿਤ ਕਰੇ ਬਖਿਆਨ, ਕਬਹੂੰ ਮੋਨ ਧਾਰੀ ਲਾਵੈ ਧਿਆਨ, ਕਬਹੂੰ ਤਟ ਤੀਰਥ ਇਸਨਾਨ, ਕਬਹੂੰ ਸਿੱਧ ਸਾਧਿਕ ਮੁਖ ਗਿਆਨ, ਕਬਹੂੰ ਕੀਟ ਹਸਤ ਪਤੰਗ ਹੋਏ ਜੀਆ, ਅਨਿਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ, ਜਿਉਂ ਪ੍ਰਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰ ਨ ਕੋਏ, ਕਬਹੂੰ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਾਹਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਨਾਨ ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇਕ ਰੰਗ, ਸਦਾ ਸਦਾ ਵਸੈ ਸਦਾ ਵਸੈ ਪਾਰ ਬ੍ਰਹਮ ਕੇ ਰੰਗ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ। ਸੁਖੀ ਵਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ। ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾਕਾ ਜੰਤ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪ੍ਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਛ ਸੰਗ ਨ ਜਾਵੈ। ਬਹੁ ਲਸਕਰ ਮਾਨਖ ਉਪਰ ਕਰੇ ਆਸ, ਪਲ ਭੀਤਰ ਤੱਕ ਹੋਏ ਬਿਨਾਸ਼, ਸਭ ਤੇ ਆਪ ਜਾਣੈ ਬਲਵੰਤ, ਖਿਨਮੈ ਹੋਏ ਜਾਏ ਪਸਮੰਤ। ਕਿਸੈ ਨਾ ਬਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ। ਕੋਟ ਕਰਮ ਕਰੈ ਹੋਂ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ, ਅਨਿਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਿਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਉ ਕੈਸੀ ਗਵੈ। ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਤ ਨਾ ਆਵੈ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੁ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀਰ, ਤਬ ਲਗ ਨਿਸ਼ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸਗਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹੋਂ ਛੂਟੈ, ਸਹਿਸ ਖਟੇ ਲਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ, ਪਾਵੈ ਅਨਿਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋਊ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨੇ ਆਪੇ ਆਪ ਸਦਾ ਸਦਾ, ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ, ਇਸ ਕੈ ਹਾਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛੁ ਕੀਨੋ ਸੋ ਆਪਣੈ ਰੰਗ, ਸਭ ਤੇ ਦੂਰ ਸਭੁ ਕੈ ਸੰਗ, ਬੁਝੈ ਦੇਖੈ ਕਰੈ ਵਿਵੇਕ, ਆਪੇ ਏਕ ਆਪੇ ਅਨੇਕ, ਮਰੈ ਨ ਬਿਨਸੈ ਆਵੈ ਨ ਜਾਏ, ਨਾਨਕ ਸਦ ਹੀ ਰਹਿਆ ਸਮਾਏ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਣ ਵਿਸਥਾਰ, ਸਭ ਕਛੁ ਉਸ ਕਹੁ ਕਰਨੈ ਹਾਰ, ਉਸ ਤੇ ਭਿੰਨ ਕਹੋ ਕਿਛੁ ਹੋਏ, ਥਾਨ ਥਨ ਅੰਤਰੇ ਕੈ ਸੋਏ, ਆਪਣੇ ਚਲਿਤ ਆਪ ਕਰਨੈ ਹਾਰ, ਕੌਤਕ ਕਰੈ ਰੰਗ ਅਪਾਰ, ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ। ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੈ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਹੈ ਅਪਾਰ ਰੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਕਰ ਸੁਣੀ ਸ਼ਰਵਣ ਵਖਿਆਨੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕ ਬਹੁਰ ਬਹੁਰ ਅਵਤਾਰ,
1: ਅਸ਼ਟਪਦੀ ਸੰਤ ਕੈ ਦੁਖ ਨਿਆਰਜਾ ਘਟੈ, ਸੰਤ ਕੈ ਦੁਖ ਨ ਜੰਤੇ ਨਹੀਂ ਛੁਟੈ, ਸੰਤ ਕੈ ਦੁਖ ਨ ਸੁਖ ਸਭ ਜਾਏ, ਸੰਤ ਕੈ ਦੁਖ ਨਰਕ ਮੈਂ ਪਾਏ, ਸੰਤ ਕੈ ਦੁਖ ਨ ਮਤ ਹੋਏ ਮਲੀਨ, ਸੰਤ ਕੈ ਦੁਖ ਨ ਸੋਭਾ ਤੇ ਹੀਨ, ਸੰਤ ਕੇ ਹਤੇ ਕੋ ਰਖੇ ਨ ਕੋਏ, ਸੰਤ ਕੈ ਦੁਖ ਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤਰੈ, ਸੰਤ ਕੇ ਦੁਖ ਨ ਤੇ ਮੁਖ ਪਵੈ, ਸੰਤਨ ਕੈ ਦੁਖ ਨ ਕਾਗ ਜਿਉਂ ਲਵੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗ ਜੋਨ ਕਿਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਚਲੈ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚ ਆਏ, ਸੰਤ ਦੁਖੀ ਕਲ ਥਾਉ ਕੋ ਨਾਹੀ, ਨਾਨਕ ਸੰਤ ਭਾਵੈ ਤਾ ਹੋਏ ਪੇਗਤ ਪਾਏ, ਸੰਤ ਕਾ ਨਿੰਦਕ ਮਹਾ ਹਤਤਾਏ, ਸੰਤ ਕਾ ਨਿੰਦਕ ਖਿੰਟ ਕੰਨਾ ਪਾਏ, ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਹਾਰਾ, ਸੰਤ ਕਾ ਨਿੰਦਕ ਰਾਸਤੇਹੀਨ, ਸੰਤ ਕਾ ਨਿੰਦਕ ਦੁਖੀ ਅਰਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਯੋਗ, ਸੰਤ ਕੀ ਨਿੰਦਾ ਦੁੱਖ ਮੈਂ ਦੁੱਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੁੱਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁੱਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਆਪਣ ਬੀਜਿਆ ਪੇ ਖਾਏ, ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਉਬਾਰ, ਸੰਤ ਕਾ ਦੁਖੀ ਓਂ ਬਿਲ ਲਾਏ, ਜਿਉਂ ਜਲ ਵਿਹੂਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਪ ਕਹਿੰਦਨ ਨਹੀਂ ਧਰਾਪੈ, ਸੰਤ ਕਾ ਦੁਖੀ ਛੁਟੈ ਅਕੇਲਾ, ਜਿਉਂ ਬੁਆੜ ਤਿਲ ਖੇਤ ਮਾਏ ਦੋਹੇ ਲਾਉ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮਿਥਿਆ ਕਾਤ, ਕਿਰਤ ਨਿੰਦਕਾ ਤੁਰਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੇ ਨਾ ਜੀਵ ਆਈਐ, ਸੰਤ ਕੇ ਦੁਖੀ ਕੀ ਪੂਜਨ ਆਸਾ, ਸੰਤ